ਮੇਰੇ ਦਰ ਲੋ ਨਾ ਲੈਣੀ ਤਾਪ ਦੇਖ ਮੋ ਨਾ ਪੁੱਛਣਾ ਪ੍ਰਾਣ ਹੋ ਦਾਗ ਬਣਾ ਦੇ ਹੋ ਢਾਡੀ ਕਾ ਨੀਚ ਜਾਤ ਹੋਰ ਤੁਮ ਜਾਤ ਦਾਏ ਦੇ ਤਿੰਨ ਮੁੰਡਾ ਜੇ ਤੇ

ਮੁਖ ਝੂਠ ਵੀ ਉੱਠਣ ਸਾਰੰਗ ਕ੍ਰਿਪਾ ਤੇ ਹਲ ਚਰਨ ਗਲ ਮਾਲਾ ਲੱਟ ਮੰਡ ਧੁੱਤੀ ਬਸਤਰੀ ਪੱਟ ਮੰਨ।

ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਮੰਨੇ ਹੋਵੇ ਪ੍ਰਵਾਨਤਾ ਖਸਮੈ ਕਾ ਮਹਿਲ ਪਾਏ ਸੀ ਖਸਮੈ ਭਾਵੈ ਸੋ ਕਰੇ ਮਨੁ ਜਿੰਦਿਆ ਸੋ ਫਲ ਪਾਏ ਸੀ ਤਾਦਰ ਕਹਿ ਪੈਦਾ ਜਾਏ ਸੀ।

ਖਾਈ ਹੱਥ ਸੂਰ ਜਗ ਕਸਾਈ ਨੀਲ ਵਸਤਰ ਪਹਿਰੋ ਵੈ ਪ੍ਰਵਾਨ ਲੇ ਸਥਾਨ ਲੇ ਪੂਜੈ ਪ੍ਰਾਪ ਆਪਾਂ ਕਿਆ ਕਰ ਪੁੱਠਾ ਬੱਕਰਾ ਖਾਣ

0: ਜਿਸਨੁ ਗੁਰਮੁਖ ਆਪ ਬੁਝਾਏ ਸੋ ਸਦੀ ਦਰਗਾਹ ਪਾਏ ਮਾਨ, ਜਿਸ ਦੀ ਪੈਜ ਰੱਖੈ ਅਰ ਸੁਆਮੀ ਸੋ ਸੱਚਾ ਹਰ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਤਿੰਨਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜਮਿਲ ਬੈਠੇ ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ, ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ, ਔਰ ਮਿਲ ਕੇ ਆਖੋ ਜੀ, ਸਤਨਾਮ ਸ੍ਰੀ

0: जिन कीतीत सै ना जानई, नानक फिट अलूणी देह।
1: जिस पवन शब्द का पाठ आप संगत ने बड़े प्यार सत्कार के नाल मानियो भाई साहब होर पासों सरवण किया है, ये पवन बचन शलोक और पौड़ी के रूप में बिहागड़े की वार महला चौथा दे सरलेख हेठ गुरु अर्जन देव पातशाह और धन गुरु रामदास पातशाह जी के मुखारबन तो उच्चारण किए हुए गुरु ग्रंथ साहब जी के पावन अंग 553 और 554 के उपर ये पावन बचन सुभायमान ने। अज के इन पावन बचना राही जो गुरु साहब ने उपदेश बख्शिश किया भावअर्थां दे रूप विच उहदे विच मालक पातशाह जी ने अकाल पुरख परमेश्वर के नाम की वड्याई करदिआं उहदी बंदगी का जिक्र किया, पर जिथे उहदे नाम की वड्याई की है उत्थे जपण वालिआं की भी गल की ते ना जपण वालिआं का भी जिक्र किया। जिहड़े जपण वाले ने वह सफले ने, उन्हां दा जीवन सफल है, तो जिहड़े नाम जपण वाले ने गुरु साहब कहिंदे उह रुल जांदे ने। इस तरह का प्रकरण है जी जिहड़ा गुरु साहब अज इन्हां पावन बचना राही बख्श रहे ने। सब तो पहला मालक धन गुरु अर्जन देव पातशाह जी का पावन बचन शलोक रूप में शलोक महला पंजवा। हर नाम ना सिमरह साध संग तय तन उड़ै खे। बड़े स्पष्ट जय गुरु साहब ने शब्द वरते ने, हर नाम ना सिमरह साध संग। जिहड़े सत संगत दे विच रब नू चेते नहीं करदे, हुण दो रूप विच कह लिए, जिहड़े सत संगत नहीं करदे ते अकाल पुरख नू नहीं जपदे, तै तन उड़ै खे, उहनां दे शरीर उत्ते खे उड़दी है। हुण खे उड़न तों भावे है वी शरीर ते नाशवान है, ये भावें किसे दा भी होवे, भावें किसे दा भी होवे, शरीर खे है, भावें कोई रब नूं जपे ते भावें ना जपे। पर एक बाबा कबीर साहब जी का ही शलोक है जिथे वो जिक्र करते, संत मुए क्या रोई है जाओ अपने गृह जाए, रोवो साकत बापुरे जो हट है हाट बिकाए। असेस रूप में समझ लीए भी हर नाम ना सिमरें साध संग, रोवो साकत बापुरे, तै तन उड़ै खे, मालक कहिंदे जो हट है हाट बिकाए। बाबा कबीर साहब कहिंदे रोना ते उन्हां वास्ते रोवो जिहड़े अपना जीवन गवा के गए, उन्हां वास्ते की रोना जो अपने गृह जाए, जिहड़े अपने घर जा रहे ने। अपने घर जाण तों भाव भी जिहड़े अपने मूल दे विच समा रहे ने, अपने प्यारे विच लीन हो रहे ने, उन्हां लई की रोना। रोना तो उन्हें लई रो जिहड़े विछड़े भी, विछड़न तो बाद विच उन्होंने अपने विछोड़े नू संजोग विच बदलन दा यतन नहीं कीता, सगों विछोड़े दे विच उलझिया होया ने अपना सारा जीवन विछोड़े विच ही लंघाता, ते ओ जीवन गुजरदा गुजरदा किहड़े वेले उहदे तों वखरेवें विच ही सारा जीवन बसर हो गया, ते अपना मूल भी गवा लिया, अपने प्यारे नाल मिलाप भी कोई नहीं बनिया, ते अपना आपा सब कुछ गवा के वेच वट के कह लो सब गए ने, गवा के ही गए ने, खटिया कुछ नहीं। अपने जीवन का निर्वाह भी उन्होंने उस ढंग नाल नहीं किया जिहड़े ढंग दे नाल बाबा कबीर साहब समझा रहे, ਇਸ ਲਈ ਉਹ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਰੱਬ ਨੂੰ ਨਹੀਂ ਜਪਿਆ ਉਹਨਾਂ ਦੇ ਸਰੀਰਾਂ 'ਤੇ ਖੇ ਉੱਡਦੀ ਹੈ। ਹੁਣ ਇਹਨੂੰ ਹੋਰ ਸੌਖੇ ਜਿਹੇ ਤਰੀਕੇ ਨਾਲ ਸਮਝੀਏ। ਬਾਬਾ ਕਬੀਰ ਸਾਹਿਬ ਦਾ ਹੀ ਇੱਕ ਸਲੋਕ ਹੈ, ਕਬੀਰ ਧੂਰ ਸਕੇਲ ਕਹਿ ਪੁਰੀਆਂ ਬਾਂਧੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਵੇਖੋ ਜੀ, ਸਰੀਰ ਦਾ ਜੇ ਆਪਾਂ ਅਖੀਰ ਵੇਖਾਂਗੇ ਤਾਂ ਉਹ ਖੇ ਹੀ ਹੈ। ਫਿਰ ਉਹ ਭਾਵੇਂ ਦਾਹ ਰੂਪ ਵਿੱਚ ਗੱਲ ਕਰ ਲਓ ਅਤੇ ਭਾਵੇਂ ਕਬਰ ਰੂਪ ਵਿੱਚ ਗੱਲ ਕਰ ਲਓ। ਸੰਸਕਾਰ ਰੂਪ ਵਿੱਚ ਗੱਲ ਕਰਾਂਗੇ, ਦਾਹ ਰੂਪ ਵਿੱਚ ਗੱਲ ਕਰਾਂਗੇ, ਖੇ ਛੇਤੀ ਬਣ ਜਾਂਦਾ ਹੈ। ਜੇ ਕਬਰ ਰੂਪ ਵਿੱਚ ਗੱਲ ਕਰਾਂਗੇ ਤਾਂ ਖੇ ਕੁਝ ਸਮੇਂ ਬਾਅਦ ਬਣਦਾ ਹੈ, ਕਿਉਂਕਿ ਉਹ ਤਾਂ ਜਦੋਂ ਸਰੀਰ ਨੇ ਗਲਣਾ ਸਾਰੇ ਨੇ, ਉਦੋਂ ਬਾਅਦ 'ਚ ਉਹਨੇ ਖੇ 'ਚ ਰਲਣਾ। ਅਤੇ ਜਦੋਂ ਦਾਹ ਦੀ ਗੱਲ ਕਰਾਂਗੇ ਤਾਂ ਉਹ ਤਾਂ ਕੁਝ ਘੜੀਆਂ ਦੀ ਖੇਡ ਹੈ, ਬਸ ਉਹ ਤਾਂ ਖੇ ਉਸੇ ਵੇਲੇ ਹੋ ਜਾਂਦਾ ਹੈ। ਤਾਂ ਖੇ ਹੀ ਹੈ ਨਾ ਜੀ, ਦੋਵੇਂ ਰੂਪਾਂ ਵਿੱਚ ਖੇ ਹੈ। ਇਸ ਨੂੰ ਆਪਾਂ ਬਾਬਾ ਫਰੀਦ ਸਾਹਿਬ ਦੇ ਸਲੋਕ 'ਚ ਪੜ੍ਹਦੇ ਹਾਂ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ। ਉਹ ਸਾਡੀ ਸੰਭਾਲ ਕਰਦੀ ਹੈ, ਭਾਵੇਂ ਅਸੀਂ ਜਿਉਂਦੇ ਹਾਂ, ਜਿਉਂਦਿਆਂ ਵੀ ਸਾਡੀ ਸੰਭਾਲ ਕਰਦੀ ਹੈ, ਅਤੇ ਭਾਵੇਂ ਅਸੀਂ ਮਰ ਗਏ, ਮਰਨ ਤੋਂ ਮਗਰੋਂ ਵੀ ਉਹਨੇ ਸਾਨੂੰ ਸੰਭਾਲਿਆ ਹੀ ਹੈ। ਬਸ ਫਰਕ ਇੰਨਾ ਵੀ ਜਿੰਨਾ ਚਿਰ ਜਿਉਂਦੇ ਸਾਂ ਉਨਾ ਚਿਰ ਅਸੀਂ ਉਹਨੂੰ ਪੈਰਾਂ ਥੱਲੇ ਲਤਾੜਦੇ ਰਹੇ, ਪੈਰਾਂ ਹੇਠਾਂ ਲਤਾੜਦੇ ਰਹੇ, ਪਰ ਉਸ ਖੇ ਨੇ ਕਦੇ ਇਤਰਾਜ਼ ਨਹੀਂ ਸੀ ਕੀਤਾ, ਧਰਤੀ ਨੇ, ਮਿੱਟੀ ਨੇ ਕਦੇ ਇਤਰਾਜ਼ ਨਹੀਂ ਸੀ ਕੀਤਾ, ਉਹ ਸਾਡੇ ਪੈਰਾਂ ਹੇਠ ਲਤੜਦੀ ਰਹੀ। ਪਰ ਜੇ ਸਰੀਰ ਜਿਹੜਾ ਉਹ ਮ੍ਰਿਤਕ ਹੋਇਆ, ਮ੍ਰਿਤਕ ਹੋਣ ਤੋਂ ਮਗਰੋਂ ਜਦੋਂ ਕਬਰ ਪੱਟੀ ਗਈ ਅਤੇ ਕਬਰ ਦੇ ਵਿੱਚ ਰੱਖ ਕੇ ਸਰੀਰ ਨੂੰ ਉਦੋਂ ਮਗਰੋਂ ਉੱਤੇ ਮਿੱਟੀ ਹੋਈ ਪਾਈ ਜਾਂਦੀ ਹੈ, ਕਹਿੰਦੇ ਜਿਹਨੂੰ ਸਾਰੀ ਜ਼ਿੰਦਗੀ ਪੈਰਾਂ ਹੇਠ ਲਤਾੜਦਾ ਰਿਹਾ, ਅਖੀਰ ਵਿੱਚ ਉਸੇ ਨੇ ਤੇਰੀ ਸੰਭਾਲ ਕੀਤੀ ਹੈ। ਇਸ ਰੂਪ ਦੇ ਵਿੱਚ ਜੀ ਬਾਬਾ ਕਬੀਰ ਸਾਹਿਬ ਨੇ ਅੱਜ ਜ਼ਿਕਰ ਕੀਤਾ, ਕਹਿੰਦੇ ਜੇ ਤਾਂ ਰੱਬ ਦੀ ਬੰਦਗੀ ਤੇਰੇ ਕੋਲ ਹੈ ਫਿਰ ਤਾਂ ਹੈ ਤੇਰਾ ਜੀਵਨ ਸਫਲ ਆ, ਪਰ ਜੇ ਤੇਰੇ ਕੋਲ ਰੱਬ ਦੀ ਬੰਦਗੀ ਨਹੀਂ ਤਾਂ ਤੂੰ ਇੰਜ ਮੰਨ ਕੇ ਚੱਲ ਵੀ ਤੇਰੇ ਸਰੀਰ ਵਿੱਚ ਸਿਵਾਏ ਖੇ ਤੋਂ ਕੁਛ ਨਹੀਂ ਹੈ। ਜਿਹਨੇ ਤੈਨੂੰ ਕੰਚਨ ਬਣਾਉਣਾ ਹੈ, ਜਿਹਨੇ ਤੈਨੂੰ ਤੇਰੀ ਦੇਹੀ ਨੂੰ ਮੁਕਤਾ ਮੁਕਤਾਹਲ ਬਣਾਉਣਾ ਹੈ, ਜਿਸ ਕਰਕੇ ਤੇਰੀ ਦੇਹੀ ਦਾ ਮੁੱਲ ਹੈ, ਜਿਸ ਕਰਕੇ ਤੇਰੀ ਦੇਹੀ ਅਮੋਲਕ ਹੈ, ਉਸ ਨੂੰ ਤੂੰ ਆਪਣੇ ਜੀਵਨ ਵਿੱਚ ਧਾਰਨ ਨਾ ਕਰੇ, ਫਿਰ ਇਹਦਾ ਮੁੱਲ ਵੀ ਕੋਈ ਨਹੀਂ, ਫਿਰ ਇਹਦੀ ਕੀਮਤ ਵੀ ਕੋਈ ਨਹੀਂ। ਆਪਾਂ ਲੱਖ ਆਖੀ ਜਾਈਏ ਜੀ, ਹੁਣ ਜੇ ਆਪਾਂ ਫਲ ਖਰੀਦਣ ਵਾਸਤੇ ਜਾਈਏ ਜਾਂ ਸਬਜ਼ੀ ਖਰੀਦਣ ਵਾਸਤੇ ਜਾਈਏ ਅਤੇ ਸਬਜ਼ੀ ਦਾ ਮੁੱਲ ਤਾਂ ਹੈ ਕਿਉਂਕਿ ਉਹਦੇ ਵਿੱਚ ਦਾਣੇ ਨੇ, ਅਤੇ ਜੇ ਅਸੀਂ ਜਾ ਕੇ ਆਖੀਏ ਵੀ ਮੈਂ ਤਾਂ ਛਿੱਲੜ ਖਰੀਦਣ ਆਇਆ, ਅਤੇ ਉਹ ਛਿਲਕਿਆਂ ਦਾ ਕੀ ਮੁੱਲ ਦੇ ਕੇ ਆਵਾਂਗੇ, ਉਹਨਾਂ ਦਾ ਮੁੱਲ ਨਹੀਂ ਹੈ ਉਹ ਛਿਲਕੇ, ਤਾਂ ਆਪਾਂ ਵੀ ਵੇਸਟ ਰੂਪ ਦੇ ਵਿੱਚ ਸੁੱਟ ਦਿੰਦੇ ਹਾਂ ਨਾ, ਵੀ ਤਾਂ ਵਿਅਰਥ ਨੇ, ਇਹਨਾਂ ਦਾ ਕੋਈ ਲਾਭ ਨਹੀਂ। ਮਟਰ ਲੈ ਕੇ ਆਏ ਹਾਂ, ਇਹ ਤਾਂ ਕਦੇ ਨਹੀਂ ਹੋਇਆ ਵੀ ਦਾਣੇ ਕੱਢੇ ਅਤੇ ਦਾਣੇ ਸੁੱਟ ਅਤੇ ਛਿੱਲੜ ਘਰੇ ਰੱਖ ਲਏ ਹੋਣ, ਉਹਨਾਂ ਦਾ ਮੁੱਲ ਉਦੋਂ ਹੀ ਹੈ ਜਿੰਨਾ ਚਿਰ ਉਹਨਾਂ ਵਿੱਚ ਦਾਣੇ ਨੇ। ਪਰ ਜੇ ਦਾਣੇ ਨਾ ਹੋਣ, ਮਟਰ ਨਾ ਹੋਣ, ਤਾਂ ਉਹਨਾਂ ਦਾ ਕੀ ਮੁੱਲ ਹੈ। ਇਸੇ ਤਰ੍ਹਾਂ ਸਾਡਾ ਸਰੀਰ ਹੈ, ਇੱਕ ਛਿਲਕਾ ਰੂਪ ਕਹਿ ਲਓ, ਇਹਦਾ ਮੁੱਲ ਉਨਾ ਚਿਰ ਹੀ ਹੈ ਜਿੰਨਾ ਚਿਰ ਇਹਦੇ ਵਿੱਚ ਰੱਬ ਦੀ ਬੰਦਗੀ, ਰੱਬ ਦਾ ਚਿੰਤਨ ਹੈ। ਅਤੇ ਜੇ ਇਹਦੇ ਵਿੱਚ ਰੱਬ ਦੀ ਬੰਦਗੀ ਚਿੰਤਨ ਨਾ ਹੋਵੇ, ਰੱਬ ਦੀ ਜੋਤ ਨਾ ਹੋਵੇ, ਫਿਰ ਇਹਦਾ ਮੁੱਲ ਵੀ ਕੋਈ ਨਹੀਂ। ਜਿਉਂਦੇ ਨੂੰ ਕਿੰਨੇ ਜਣੇ ਸਲਾਮਾਂ ਕਰਦੇ ਨੇ, ਜਿਉਂਦੇ ਸਰੀਰ ਨੂੰ, ਜਿਉਂਦੇ ਜੀਵ ਨੂੰ ਕਿੰਨੇ ਜਣੇ ਲੋਕ ਝੁੱਕ ਝੁੱਕ ਕੇ ਨਮਸਕਾਰਾਂ ਕਰਦੇ ਨੇ, ਕਿੰਨਾ ਸਤਿਕਾਰ ਕਰਦੇ ਨੇ, ਕਿਉਂ? ਕਿਉਂਕਿ ਇਹਦੇ ਅੰਦਰ ਉਹ ਅਕਾਲ ਪੁਰਖ ਦੀ ਜੋਤ ਮੌਜੂਦ ਹੈ। ਪਰ ਜੇ ਉਹਦੀ ਜੋਤ ਨਾ ਚਲੀ ਜਾਏ, ਉਦੋਂ ਮਗਰੋਂ ਕੌਣ ਪੁੱਛਦਾ ਹੈ? ਫਿਰ ਤਾਂ ਸਰੀਰ ਨੂੰ ਵੀ ਅਪਵਿੱਤਰ ਕਹਿਣ ਲੱਗ ਜਾਂਦੇ ਨੇ ਨਾ, ਵੀ ਇਹ ਹੁਣ ਨਾਪਾਕ ਹੋ ਚੁੱਕਾ, ਇਹ ਅਪਵਿੱਤਰ ਹੋ ਚੁੱਕਾ, ਕਿਉਂਕਿ ਇਹਦੇ ਵਿੱਚ ਹੁਣ ਉਹ ਨਹੀਂ ਰਿਹਾ ਜਿਹਦੇ ਕਰਕੇ ਇਹ ਸਰੀਰ ਸੀ। ਬਸ ਇਸੇ ਤਰ੍ਹਾਂ ਕਹਿ ਲਓ ਜੀ, ਖੇ ਤਾਂ ਸਾਰਿਆਂ ਦੇ ਸਰੀਰਾਂ ਤੋਂ ਉੱਡਣੀ ਹੈ, ਪਰ ਜਿਨ੍ਹਾਂ ਨੇ ਸੰਭਾਲ ਕਰ ਲਈ, ਉਹਨਾਂ ਦੇ ਜੀਵਨ ਸਫਲਾ ਕਰ ਲਿਆ, ਉਹਨਾਂ ਨੇ ਆਪਣਾ ਜਿਉਣਾ ਵੀ ਸਫਲਾ ਕਰ ਲਿਆ, ਅਤੇ ਉਹਨਾਂ ਨੇ ਆਪਣਾ ਮਰਨ ਵੀ ਸਫਲਾ ਕਰ ਲਿਆ, ਅਤੇ ਜਿਨ੍ਹਾਂ ਨੇ ਰੱਬ ਦੀ ਬੰਦਗੀ ਨਹੀਂ ਕੀਤੀ, ਉਹਨਾਂ ਦਾ ਜਿਉਣਾ ਵੀ ਵਿਅਰਥ ਗਿਆ, ਅਤੇ ਉਹਨਾਂ ਦਾ ਮਰਨਾ ਵੀ ਅਜਾਈ ਗਿਆ। ਮਰਨਾ ਅਤੇ ਸਫਲਾ ਉਹਨਾਂ ਦਾ ਹੀ ਹੈ ਜਿਨ੍ਹਾਂ ਨੇ ਜਿਉਣਾ ਸਫਲਾ ਕੀਤਾ, ਅਤੇ ਜਿਨ੍ਹਾਂ ਨੇ ਜਿਉਣਾ ਹੀ ਅਸਫਲ ਕੀਤਾ ਹੋਵੇ, ਉਹਨਾਂ ਦਾ ਮਰਨ ਕਿਵੇਂ ਸਫਲ ਹੋ ਸਕਦਾ? ਮਰਨ ਤਾਂ ਸਫਲ ਉਦਣ ਹੀ ਹੋਏਗਾ ਜਿਸ ਦਿਨ ਜਿਉਂਦੇ ਜੀ ਅਸੀਂ ਸਫਲਤਾ ਦੇ ਮਾਰਗ 'ਤੇ ਹੋਵਾਂਗੇ, ਸਫਲਤਾ ਦੇ ਮਾਰਗ 'ਤੇ ਪਾਂਧੀ ਹੋਵਾਂਗੇ, ਤਾਂ ਹੀ ਮਰਨ ਸਫਲ ਹੈ ਨਾ ਜੀ। ਹੁਣ ਜੇ ਆਪਾਂ ਕਹੀ ਜਾਈਏ ਵੀ ਮਨੁੱਖ ਨੇ ਸਾਰੀ ਜ਼ਿੰਦਗੀ ਜਿਹੜੀ ਉਹ ਗੰਦਗੀ ਵਿੱਚ ਗੁਜ਼ਾਰੀ ਹੋਵੇ, ਗੰਦਗੀ ਵਿੱਚ ਮਤਲਬ ਭੈੜੇ ਕਰਮਾਂ ਦੇ ਵਿੱਚ, ਔਗੁਣਾਂ ਦੇ ਵਿੱਚ ਗੁਜ਼ਾਰੀ ਹੋਵੇ, ਅਤੇ ਉਹ ਮਨੁੱਖ ਜਦੋਂ ਚੜ੍ਹਾਈ ਕਰ ਜੇ ਅਤੇ ਆਪਾਂ ਉਹਨੂੰ ਜਿੰਨਾ ਮਰਜ਼ੀ ਆਖੀ ਚੱਲੀਏ ਹਾਂ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਉਹ ਤਾਂ ਇਕੱਲਾ ਇਕੱਲਾ ਮਨੁੱਖ ਜਾਣਦਾ ਹੈ ਨਾ ਵੀ ਇਹਨੇ ਕਿੰਨਾ ਕੁ ਜਨਮ ਸਫਲ ਕੀਤਾ, ਕਿੰਨਾ ਕੁ ਸਵਾਰ ਕੇ ਚੱਲਿਆ। ਉਹ ਤਾਂ ਸਾਰੇ ਦੇ ਸਾਰੇ ਸਾਕ ਸੰਬੰਧੀ, ਰਿਸ਼ਤੇਦਾਰ, ਆਸ ਪੜੋਸ, ਸਮਾਜ ਵਿੱਚ ਰਹਿਣ ਵਾਲੇ ਲੋਕ ਉਹ ਸਾਰੇ ਜਾਣਦੇ ਨੇ ਵੀ ਇਹਨੇ ਸਵਾਰਿਆ ਸਵੂਰਿਆ ਕੁਛ ਨਹੀਂ, ਇਹ ਤਾਂ ਭਾਈ ਜਿੱਦਣ ਮਰਿਆ ਉੱਦਣ ਵੀ ਔਗਣ ਕਮਾਉਂਦਾ ਹੋਇਆ ਹੀ ਮਰਿਆ, ਜਿੱਦਣ ਮਰਿਆ ਉੱਦਣ ਵੀ ਨਸ਼ੇ ਨਾਲ ਡੱਕ ਕੇ ਮਰਿਆ, ਜਿੱਦਣ ਇਹ ਮਰਿਆ ਉੱਦਣ ਵੀ ਇਹ ਭੈੜੇ ਕਰਮਾਂ ਵਿੱਚ ਫਸਿਆ ਹੋਇਆ ਹੀ ਮਰਿਆ, ਅਤੇ ਇਹਨੂੰ ਕਿਵੇਂ ਆਖਾਂਗੇ ਵੀ ਇਹ ਜਨਮ ਸਵਾਰ ਕੇ ਦਰਗਾਹ 'ਚ ਚੱਲਿਆ। ਦਰਗਾਹ 'ਚ ਕੋਈ ਨਹੀਂ, ਉੱਥੇ ਤੈਤਨ ਉੱਡੈ, ਖੇਹ ਵਾਲੀ ਖੇਡ ਹੈ ਵੀ ਉੱਥੇ ਤਾਂ ਭਾਈ ਉਹਦੇ ਸਰੀਰ ਦੀ ਖੇਹ ਤੱਕ ਉੱਡ ਗਈ ਪਰ ਉਹਦੀ ਸੰਭਾਲ ਕਿਸੇ ਨਹੀਂ ਕੀਤੀ। ਜਿਹਨੂੰ ਜੀ ਬਾਬਾ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਆਖਿਆ ਨਾ ਭਾਈ ਬਾਰਾਂ ਯੋਜਨ ਛਤਰ ਚੱਲੇ ਤਾਂ ਦੇਹੀ ਗਿਰਜਣ ਖਾਈ, ਅਖੀਰ ਤਾਂ ਫਿਰ ਇੱਦਾਂ ਦਾ ਹੀ ਹੈ ਨਾ ਜੀ। ਜਿੰਨਾ ਮਰਜ਼ੀ ਅਸਲ ਰਸੂਖ ਚੱਕੇ ਫਿਰਦੇ ਹੋਈਏ ਵੀ ਅਸੀਂ ਬੜੇ ਵੱਡੇ ਹਾਂ, ਸਾਡੇ ਵਰਗਾ ਬਾਦਸ਼ਾਹ ਕੋਈ ਨਹੀਂ, ਸਾਡੇ ਵਰਗਾ ਰਾਜਾ ਕੋਈ ਨਹੀਂ, ਸਾਡੇ ਵਰਗਾ ਅਸਲ ਰਸੂਖ ਰੱਖਣ ਵਾਲਾ ਕੋਈ ਨਹੀਂ, ਅਤੇ ਜਿੰਨਾ ਮਰਜ਼ੀ ਅਸਲ ਰਸੂਖ ਰੱਖਦਾ ਹੋਵੇ ਕੋਈ, ਅਖੀਰ ਅਤੇ ਮੁੱਲ 'ਤੇ ਜਦੋਂ ਰੱਬ ਦੀ ਨਜ਼ਰਾਂ 'ਚ ਪੈਣਾ, ਰੱਬ ਦੀ ਦਰਗਾਹ ਵਿੱਚ, ਰੱਬ ਦੀ ਅਦਾਲਤ ਵਿੱਚ ਪੈਣਾ, ਉੱਥੇ ਵੇਖਿਆ ਜਾਣਾ ਵੀ ਤੇਰੇ ਕੋਲ ਕਿੰਨਾ ਕੁ ਅਸਲ ਰਸੂਖ ਹੈ। ਉੱਥੇ ਤਾਂ ਫਿਰ ਕਿਤੇ ਇਹ ਨਾ ਹੋਵੇ ਵੀ ਸਾਰੀ ਜ਼ਿੰਦਗੀ ਮੈਂ ਰਾਜਾ, ਮੈਂ ਰਾਜਾ, ਮੈਂ ਬਾਦਸ਼ਾਹ, ਮੈਂ ਬਾਦਸ਼ਾਹ, ਅਤੇ ਜਿੱਦਣ ਮਰਨ ਦੀ ਵਾਰੀ ਆਵੇ ਉੱਦਣ ਕੋਈ ਸਰੀਰ ਸਾਂਭਣ ਵਾਲਾ ਵੀ ਨਾ ਹੋਵੇ, ਉੱਦਣ ਕਾਇਆ ਸਾਂਭਣ ਵਾਲਾ ਵੀ ਨਾ ਹੋਵੇ। ਉਹ ਤਾਂ ਮਾਲਕ ਪਾਤਸ਼ਾਹ ਨੇ ਫਿਰ ਜ਼ਿਕਰ ਕੀਤਾ ਨਾ, ਮੇਰੀ ਮੇਰੀ ਕੈਰੋਂ ਕਰਤੇ ਦੁਰੇ ਉੱਦਣ ਸਾਹਿਬ ਭਾਈ ਬਾਰਾਂ ਯੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ। 48 ਕੋਹ ਦਾ ਪੈਂਡਾ ਬਣਦਾ ਜੀ, 48 ਕੋਹ, 12 ਯੋਜਨਾ ਵਿੱਚ 48 ਕੋਹ ਬਣਦਾ, 48 ਕੋਹ ਤੱਕ ਉਹਦੀ ਸਿਰਫ ਫੌਜ ਹੀ ਫੌਜ ਦਿਸਦੀ ਹੈ, ਐਡੀ ਵੱਡੀ ਫੌਜ ਦਾ ਮਾਲਕ, ਅਤੇ ਜਿੱਦਣ ਮਰਿਆ ਉਹ 48 ਕੋਹ ਦੇ ਵਿੱਚੋਂ ਕੋਈ ਅੱਗੇ ਆ ਕੇ ਇਹ ਨਹੀਂ ਕਹਿੰਦਾ ਜੀ ਅਸੀਂ ਆਪਣੇ ਬਾਦਸ਼ਾਹ ਦੀ ਦੇਹੀ ਚੁੱਕ ਲਈਏ। ਉੱਥੇ ਗਿਰਜਾਂ ਚੁੰਝਾਂ ਮਾਰ ਮਾਰ ਖਾਂਦੀਆਂ ਨੇ, ਉੱਥੇ ਸੰਭਾਲ ਕੋਈ ਨਹੀਂ। ਤੈਤਨ ਉੱਡੈ ਖੇਹ ਦੇ ਰੂਪ 'ਚ, ਜਿੰਨਾ ਚਿਰ ਅਸੀਂ ਜਿਉਣਾ ਸਫਲ ਨਹੀਂ ਕਰਦੇ ਉਹਨਾਂ ਚਿਰ ਮਰਨ ਕਦੇ ਵੀ ਸਫਲਾ ਨਹੀਂ ਹੈ। ਇਸ ਲਈ ਮਰਨ ਸਵਾਰ ਲਓ, ਮਰਨ ਸਵਾਰ ਲਓ, ਇਹ ਨਹੀਂ ਪਹਿਲਾਂ ਜਿਉਣਾ ਸਵਾਰ ਲਓ, ਜਿੱਦਣ ਜਿਉਣਾ ਸਵਾਰ ਲਾਂਗੇ ਉੱਦਣ ਸਾਡਾ ਮਰਨਾ ਸਹਿਜ ਸੁਭਾਅ ਸਫਲਾ ਹੋ ਜਾਏਗਾ। ਅਸੀਂ ਸਿਰਫ ਜਿਵੇਂ ਬਾਬਾ ਕਬੀਰ ਸਾਹਿਬ ਜੀ ਨੇ ਪਾਵਨ ਬਚਨ ਬਖਸ਼ੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਪੜ੍ਹੋ, ਜਿੱਥੇ ਮਾਲਕ ਜੀ ਜ਼ਿਕਰ ਕਰਦਿਆਂ ਕਹਿੰਦੇ ਨਾ ਵੀ ਭਾਈ ਹਾਲਾਤ ਇੱਦਾਂ ਦੇ ਬਣ ਗਏ ਵੀ ਲੋਕ ਕਹਿੰਦੇ ਜੇ ਆਪਾਂ ਜਿਉਂਦੇ ਜੀ ਮਰ ਜਾਈਏ ਅਤੇ ਮਰਨ ਤੋਂ ਮਗਰੋਂ ਫਿਰ ਆਪਾਂ ਨਾ ਮੁਕਤੀ ਮਿਲ ਜਾਂਦੀ ਹੈ, ਭਾਵ ਆਪਣੀ ਜਾਨ ਜਿਹੜੀ ਹੈ ਉਹ ਵਾਰ ਦਿਓ, ਜਾਨ ਵਾਰੋ ਅਤੇ ਮੁਕਤੀ ਮਿਲ ਜਾਂਦੀ। ਗੁਰੂ ਅਰਜਨ ਸਾਹਿਬ ਨੇ ਕਿਹਾ ਨਾ ਸਿਰ ਕਰ ਵੱਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਲੱਖ ਜੇ ਲੱਖ ਯਤਨ ਕਰਾਏ। ਹੁਣ ਜੇ ਕੋਈ ਸਿਰ ਦੇ ਉੱਤੇ, ਕਿਉਂਕਿ ਮੰਨਿਆ ਜਾਂਦਾ ਵੀ ਇੱਕ ਆਰਾ ਐਸਾ ਵੀ ਉਸ ਆਰੇ ਦੇ ਹੇਠਾਂ ਜਾ ਕੇ ਜੇ ਅਸੀਂ ਆਪਣਾ ਆਪਾਂ ਚਰਵਾ ਲਈਏ ਨਾ ਤਾਂ ਭਾਈ ਮੁਕਤੀ ਮਿਲ ਜਾਂਦੀ ਹੈ। ਹੁਣ ਜਿਹੜਾ ਬੰਦਾ ਜਿਉਂਦੇ ਜੀ ਜਾ ਕੇ ਆਰੇ ਥੱਲੇ ਖੜੋ ਗਿਆ, ਆਰੇ ਥੱਲੇ ਖੜੋ ਕੇ ਆਖੇ ਵੀ ਮੈਨੂੰ ਵੱਢ ਕੇ ਦੋ ਟੋਟੇ ਕਰ ਦਿਓ ਵੀ ਮੈਂ ਸਫਲਾ ਹੋ ਜਾਂ, ਮੇਰਾ ਮਰਨ ਸਫਲਾ ਹੋ ਜੇ, ਉਹ ਵਿਚਾਰਾ ਜਿਉਂਦਾ ਜੀ ਕਿੱਡਾ ਦੁਖੀ ਹੋਏਗਾ ਜਿਹੜਾ ਥੱਲੇ ਜਾ ਕੇ ਆਰੇ ਦੇ ਖੜੋਤਾ ਵੀ ਮੈਂ ਮਰਨ ਵਾਸਤੇ ਤਿਆਰ ਹਾਂ ਭਾਈ ਮੈਨੂੰ ਮਾਰੋ। ਉਹਨੂੰ ਕਿਵੇਂ ਆਖਾਂਗੇ ਵੀ ਆਪ ਤੇਰਾ ਜੀਵਨ ਤਾਂ ਭਾਈ ਸਫਲਾ ਨਹੀਂ ਹੋਇਆ ਪਰ ਤੇਰੀ ਮੌਤ ਸਫਲੀ ਹੋ ਗਈ ਕਿਉਂਕਿ ਤੂੰ ਆਰੇ ਥੱਲੇ ਆ ਕੇ ਖੜੋਤਾ? ਨਹੀਂ। ਫਿਰ ਇਸੇ ਤਰ੍ਹਾਂ ਜੀ ਇਹ ਸਾਰਿਆਂ ਨੂੰ ਗੁਰੂ ਸਾਹਿਬ ਨੇ ਭਰਮਾਂ ਦੇ ਰੂਪ ਵਿੱਚ ਆਖਿਆ ਵੀ ਇਹ ਭਰਮ ਨੇ ਕੇਵਲ ਸੰਸਾਰ ਦੇ, ਜਿਹੜੇ ਸੰਸਾਰ ਆਪਣੇ ਮਨਾਂ ਅੰਦਰ ਪਾਲੀ ਬੈਠਾ ਹੈ, ਭਰਮਾਂ ਤੋਂ ਵੱਧ ਕੇ ਕੁਝ ਨਹੀਂ ਹੈ। ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਜ਼ਿਕਰ ਕੀਤਾ ਭਾਈ ਜੇ ਤੂੰ ਆਪ ਆਪਣੇ ਜੀਵਨ ਅੰਦਰ, ਆਪਣੀ ਜ਼ਿੰਦਗੀ ਅੰਦਰ, ਆਪਣੇ ਜੀਵਨ ਦੀ ਸਫਲਤਾ ਚਾਹੁੰਦਾ, ਤੇਰੇ ਜੀਵਨ ਦਾ ਮੁੱਲ ਪਵੇ ਤਾਂ ਇੱਕ ਗੱਲ ਚੇਤਾ ਰੱਖ, ਆਪਣੇ ਜੀਵਨ ਦਾ ਮੁੱਲ ਤੇਰੇ ਦਾ ਉਦਣ ਪੈਣਾ ਜਿੱਦਣ ਤੇਰੇ ਕੋਲ ਰੱਬ ਦੀ ਬੰਦਗੀ ਹੋਏਗੀ। ਅਕਾਲ ਪੁਰਖ ਪਰਮੇਸ਼ਵਰ ਦੀ, ਜਿਵੇਂ ਰਾਮ ਨਾਮ ਸਰ ਤਉ ਨਾ ਪੁੱਜੈ, ਬਾਬਾ ਨਾਮਦੇਵ ਜੀ ਜਦੋਂ ਕਹਿੰਦੇ ਅਸ਼ਦਾਨ, ਗਜਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ, ਰਾਮ ਨਾਮ ਸਰ ਤਉ ਨਾ ਪੁੱਜੈ, ਰੱਬ ਦੇ ਨਾਮ ਦੀ ਬਰਾਬਰੀ ਨਹੀਂ। ਜਿੰਨਾ ਮਰਜ਼ੀ ਦਾਨ ਪੁੰਨ ਕਰੀ ਚੱਲ, ਤੂੰ ਭਾਵੇਂ ਸੇਜਾ ਦਾਨ ਕਰੀ ਚੱਲ, ਅਸ਼ ਦਾਨ ਕਰੀ ਚੱਲ, ਗਜ ਦਾਨ ਕਰੀ ਚੱਲ, ਕੁਝ ਵੀ ਕਰਦਾ ਰਹੋ ਪਰ ਰਾਮ ਨਾਮ ਸਰ ਤਉ ਨਾ ਪੁੱਜੈ, ਇੱਥੋਂ ਤੱਕ ਆਪ ਬਰਾਬਰ ਕੰਚਨ ਦੀਜੈ, ਆਪਣੇ ਬਰਾਬਰ ਸੋਨਾ ਤੋਲ ਕੇ ਕਿਉਂ ਨਾ ਦਾਨ ਕਰਦੇ? ਹੁਣ ਇਹ ਭਲੇ ਦੇ, ਜੇ ਆਪਾਂ ਕਹੀਏ ਵੀ ਇਹ ਭਲਾ ਜੀ, ਵੇਖੋ ਆਪਣੇ ਬਰਾਬਰ ਸੋਨਾ ਤੋਲ ਕੇ ਵੀ ਬੰਦਾ ਦਾਨ ਕਰ ਗਿਆ ਹੁਣ ਉਹ ਦਾਨ ਕਰ ਗਿਆ, ਠੀਕ ਹੈ, ਜਿਨ੍ਹਾਂ ਨੇ ਉਹ ਸੋਨਾ ਲਿਆ ਹੋਏਗਾ ਹੋ ਸਕਦਾ ਚਾਰ ਕੁ ਦਿਨ ਤੇਰੀ ਵਾਹ ਵਾਹ ਵੀ ਕਰਨ ਵੀ ਬੜਾ ਬੰਦਾ ਭਲਾ ਸੀ ਭਾਈ, ਉਹਨੇ ਬੜਾ ਦਾਨ ਪੁੰਨ ਕੀਤਾ। ਪਰ ਜੇ ਇਕੱਲਾ ਤੇਰੇ ਕੋਲ ਦਾਨ ਪੁੰਨ ਹੀ ਹੈ ਅਤੇ ਤੂੰ ਆਖੇ ਵੀ ਮੈਂ ਲੁੱਟ ਲੁੱਟ ਕੇ ਗਰੀਬਾਂ ਕੋਲੋਂ ਅਤੇ ਮੁੜ ਕੇ ਮੈਂ ਵੰਡੀ ਜਾਵਾਂ, ਦਾਨ ਕਰੀ ਜਾਵਾਂ, ਫਿਰ ਤਾਂ ਤੇਰਾ ਕੀਤਾ ਦਾਨ ਵੀ ਪ੍ਰਵਾਨ ਨਹੀਂ ਹੈ। ਫਿਰ ਤਾਂ ਇਹ ਹੈ ਵੀ ਜਿਨ੍ਹਾਂ ਨੇ ਤੇਰੇ ਕੋਲੋਂ ਲੈ ਕੇ ਖਾ ਲਿਆ ਉਹ ਤੇਰੀ ਵਾਹ ਵਾਹ ਕਰਨਗੇ, ਅਤੇ ਬਾਕੀ ਜਿਨ੍ਹਾਂ ਕੋਲੋਂ ਖੋ ਕੇ ਲਿਆਇਆ ਉਹ ਤਾਂ ਤੇਰੀ ਸ਼ੋਭਾ ਕੋਈ ਨਹੀਂ ਕਰਦੇ, ਉਹਨਾਂ ਨੇ ਤੇਰੀ ਵਾਹ ਵਾਹ ਥੋੜ੍ਹੀ ਕਰਨੀ। ਉਹ ਤੈਨੂੰ ਕਿਵੇਂ ਕਹਿਣਗੇ ਵੀ ਤੇਰਾ ਭਲਾ ਹੋਵੇ ਭਾਈ, ਤੂੰ ਸਾਡੇ ਘਰ ਵਿੱਚ ਪੱਕਦੀ ਰੋਟੀ ਵੀ ਜਿਹੜੀ ਉਹ ਖਾ ਆਇਆ, ਅਤੇ ਤੇਰਾ ਭਲਾ ਹੋਵੇ ਭਾਈ, ਤੂੰ ਸਾਡੇ ਘਰ ਦਾ ਚੁੱਲ੍ਹਾ ਵੀ ਬੁਝਾ ਆਇਆ, ਇਹ ਕਿਵੇਂ ਹੋ ਸਕਦਾ? ਜਿਨ੍ਹਾਂ ਦੇ ਘਰ ਦਾ ਚੁੱਲ੍ਹਾ ਬਾਲਿਆ ਹੋਏਗਾ ਉਹ ਤਾਂ ਕਹਿ ਸਕਦੇ ਨੇ ਭਾਈ ਤੇਰਾ ਭਲਾ ਹੋਵੇ ਤੂੰ ਸਾਡੇ ਘਰ ਦੇ ਵਿੱਚ ਚੁੱਲ੍ਹਾ ਬਲਣ ਲਾਇਆ, ਤੇਰਾ ਭਲਾ ਹੋਵੇ ਤੂੰ ਸਾਡੇ ਘਰ ਵਿੱਚ ਰੋਟੀ ਪੱਕਣ ਲਾਈ, ਉਹ ਤਾਂ ਆਖਣਗੇ। ਪਰ ਜਿਨ੍ਹਾਂ ਦੇ ਘਰ ਵਿਚਲੀਆਂ ਪੱਕਦੀਆਂ ਤੂੰ ਬੰਦ ਕਰ ਆਇਆ, ਜਿਨ੍ਹਾਂ ਦੇ ਘਰ ਵਿਚਲੇ ਬਲਦੇ ਚੁੱਲ੍ਹੇ ਤੂੰ ਠੰਡੇ ਕਰ ਆਇਆ, ਉਹ ਘਰਦੇ ਕਿਵੇਂ ਆਖਣਗੇ ਵੀ ਭਾਈ ਤੇਰਾ ਭਲਾ ਹੋਵੇ? ਇਸ ਲਈ ਗੁਰੂ ਅਰਜਨ ਸਾਹਿਬ ਜੀ ਜਿਹੜਾ ਜ਼ਿਕਰ ਕਰ ਰਹੇ, ਮਾਲਕ ਕਹਿੰਦੇ ਜੇ ਤੂੰ ਰੱਬ ਦੀ ਬੰਦਗੀ ਕਰੇ ਫਿਰ ਤਾਂ ਤੇਰਾ ਜੀਵਨ ਹੈ ਸਫਲਾ, ਪਰ ਜੇ ਤੂੰ ਬੰਦਗੀ ਨਾ ਕਰੇ ਤਾਂ ਚੇਤਾ ਰੱਖ ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤਨ ਉੱਡੈ ਖੇ। ਫਿਰ ਤਾਂ ਭਾਈ ਸਰੀਰ ਦੀ ਖੇ ਹੈ ਔਰ ਇਹ ਖੇ ਹੀ ਉੱਡਣੀ ਹੈ, ਮਿੱਟੀ ਹੋਈ ਉੱਡਣੀ ਹੈ, ਜਿਨ ਕੀਤੀ ਤੇ ਸਹਿ ਨਾ ਜਾਣੇ। ਕਿਉਂ ਉੱਡਣੀ ਹੈ? ਕਿਉਂਕਿ ਜਿਹਨੇ ਕੀਤੀ ਹੈ ਉਹਨੂੰ ਨਹੀਂ ਜਾਣੇ, ਜਿਹਨੇ ਇਸ ਦੇਹੀ ਨੂੰ ਬਣਾਇਆ ਹੈ ਉਸ ਦੇਹੀ ਬਣਾਉਣ ਵਾਲੇ ਨੂੰ ਨਹੀਂ ਜਾਣਿਆ, ਜਿਹਨੇ ਇਹ ਸਾਰਾ ਜੀਵਨ ਬਖਸ਼ਿਆ ਉਸ ਬਖਸ਼ਣ ਵਾਲੇ ਨੂੰ ਨਹੀਂ ਜਾਣਿਆ। ਮਾਲਕ ਕਹਿੰਦੇ ਜਿਨ ਕੀਤੀ ਤੇ ਸਹਿ ਨਾ ਜਾਣਈ ਨਾਨਕ, ਫਿੱਟ ਅਲੂਣੀ ਦੇ ਉਹ ਐਸੀ ਤੇਰੀ ਬੇਰਸੀ ਦੇਹੀ ਵੀ ਤ੍ਰਕਾਰ ਯੋਗ ਹੈ, ਜਿਸ ਦੇਹੀ ਅੰਦਰ ਜਿਹੜਾ ਦੇਹੀ ਬਖਸ਼ਣ ਵਾਲਾ ਉਹਨੂੰ ਹੀ ਚੇਤੇ ਨਾ ਕੀਤਾ ਹੋ। ਹੁਣ ਜਿਵੇਂ ਅਸੀਂ ਬਹੁਤ ਗਰੀਬੀ ਵਿੱਚ ਦਿਨ ਕੱਟੇ ਹੋਣ, ਸਿਰ ਕੱਢਣ ਵਾਸਤੇ ਛੱਤ ਵੀ ਨਾ ਹੋਵੇ, ਅਤੇ ਇੱਕ ਇਨਸਾਨ ਭਲਾ ਪੁਰਸ਼ ਆਵੇ ਅਤੇ ਆਖੇ ਵੀ ਸੱਜਣਾ ਮੈਂ ਤੇਰੇ ਸਿਰ ਉੱਤੇ ਛੱਤ ਪਾਉਣੀ, ਤੇਰੇ ਰਹਿਣ ਵਾਸਤੇ ਘਰ ਬਣਾਉਣਾ, ਮੈਂ ਤੈਨੂੰ ਘਰ ਦੇ ਦਿੰਦਾ। ਉਹਨੇ ਭਲਾ ਕੀਤਾ, ਭਲਾ ਕਰਕੇ ਉਹਨੇ ਸਾਡੇ ਵਾਸਤੇ ਇੱਕ ਘਰ ਬਣਾਤਾ। ਹੁਣ ਘਰ ਬਣਾਇਆ ਸਾਡਾ ਤਾਂ ਰੋਮ ਰੋਮ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਸੀ, ਫਰਜ਼ ਵੀ ਇਹੀ ਬਣਦਾ ਅਤੇ ਜ਼ਿੰਮੇਵਾਰੀ ਵੀ ਇਹੀ ਹੈ ਵੀ ਭਾਈ ਤੇਰਾ ਭਲਾ ਹੋਵੇ। ਅਸੀਂ ਤਾਂ ਸਾਰੀ ਜ਼ਿੰਦਗੀ ਹੋ ਸਕਦੇ ਵੀ ਸਾਡੇ ਤੋਂ ਛੱਤ ਨਾ ਪੈਂਦੀ, ਪਰ ਤੂੰ ਸਾਡੇ 'ਤੇ ਤਰਸ ਕੀਤਾ ਅਤੇ ਸਾਡੇ ਸਿਰ 'ਤੇ ਛੱਤ ਪਵਾਤੀ, ਅਸੀਂ ਤੇਰਾ ਸ਼ੁਕਰ ਗੁਜ਼ਾਰ ਹਾਂ। ਬਣਦਾ ਵੀ ਇਹੀ ਸੀ ਜੀ। ਹੁਣ ਉਹਨੇ ਘਰ ਪਾ ਕੇ ਦੇਤਾ, ਜਦੋਂ ਉਹਨੇ ਘਰ ਪਾਇਆ ਅਸੀਂ ਬੜੇ ਖੁਸ਼ ਵੀ ਉਹਨੇ ਘਰ ਪਾਤਾ। ਹੁਣ ਘਰ ਪਾਉਣ ਤੋਂ ਘਰ ਪੈ ਗਿਆ, ਘਰ ਪੈਣ ਤੋਂ ਬਾਅਦ ਉਹਦੇ ਵਿੱਚ ਰਹਿਣ ਲੱਗ ਪਏ। ਹੁਣ ਫਰਜ਼ ਬਣਦਾ ਸੀ ਵੀ ਭਾਈ ਤੇਰਾ ਸ਼ੁਕਰ ਹੈ, ਤੂੰ ਸਾਡੇ ਨੂੰ ਸਿਰ 'ਤੇ ਛੱਤ ਵੀ ਦਿੱਤੀ ਹੈ, ਸਾਡੇ ਘਰ ਵਿੱਚ ਚੁੱਲ੍ਹਾ ਵੀ ਬਲਦਾ ਕੀਤਾ, ਅਸੀਂ ਆਪਦੇ ਘਰ ਜੋਗੇ ਹੋ ਗਏ ਹਾਂ, ਹੁਣ ਸਾਨੂੰ ਕਿਤੇ ਦਰ ਦਰ 'ਤੇ ਧੱਕੇ ਖਾਣ ਦੀ ਲੋੜ ਨਹੀਂ, ਸਾਨੂੰ ਕਿਸੇ ਥਾਂ 'ਤੇ ਜਾ ਕੇ ਆਪਣੇ ਦਿਨ ਗੁਜ਼ਾਰਨ ਦੀ ਲੋੜ ਨਹੀਂ, ਅਸੀਂ ਬੜੀ ਆਰਾਮ ਦੇ ਨਾਲ ਭਾਵੇਂ ਮੀਂਹ ਆਵੇ, ਹਨੇਰੀ ਆਵੇ, ਸਰਦੀ ਆਵੇ, ਗਰਮੀ ਆਵੇ, ਅਸੀਂ ਆਪਣੇ ਘਰ 'ਚ ਰਹਿ ਕੇ ਆਪਣਾ ਜੀਵਨ ਗੁਜ਼ਾਰ ਸਕਦੇ ਹਾਂ, ਤੇਰਾ ਭਲਾ ਹੋਵੇ। ਫਰਜ਼ ਵੀ ਇਹੀ ਬਣਦਾ ਸੀ। ਹੋਇਆ ਕਿ ਉਹਨੇ ਘਰ ਪਾ ਕੇ ਦੇਤਾ, ਘਰ ਪਾ ਜਿੱਦਣ ਪਾ ਰਿਹਾ ਸੀ ਉੱਦਣ ਤਾਂ ਭਾਈ ਬੜਾ ਚੰਗਾ ਬੜਾ ਚੰਗਾ, ਅਤੇ ਜਿੱਦਣ ਘਰ ਪੈ ਗਿਆ ਘਰ 'ਚ ਰਹਿੰਦਾ ਫਿਰ ਕਹਿੰਦਾ ਨਹੀਂ ਤੈਨੂੰ ਘਰ ਪਾਉਣਾ ਨਹੀਂ ਆਇਆ, ਤੂੰ ਘਰ ਬੜਾ ਛੋਟਾ ਪਾ ਕੇ ਦਿੱਤਾ, ਵੀ ਤੂੰ ਕੀ ਸਾਡੇ 'ਤੇ ਭਲਾ ਕਰਨਾ, ਸਾਡੇ 'ਤੇ ਕੀ ਉਪਕਾਰ ਕਰਨਾ, ਤੂੰ ਤਾਂ ਸਾਡੀ ਬੇਇੱਜ਼ਤੀ ਕੀਤੀ ਹੈ ਨਾ। ਫਿਰ ਜਿਵੇਂ ਇਨਸਾਨ ਕੋਲੋਂ ਜਦੋਂ ਰੱਬ ਮੰਗਦਾ ਹੈ, ਜਦੋਂ ਤਾਂ ਰੱਬ ਕੋਲੋਂ ਉਹ ਵਸਤੂ ਮਿਲਦੀ ਹੈ ਫਿਰ ਤਾਂ ਬੰਦਾ ਕਹਿੰਦਾ ਵੀ ਮਾਲਕ ਨੇ ਬੜਾ ਭਲਾ ਕੀਤਾ ਸਾਡਾ, ਅਤੇ ਜਦੋਂ ਚਾਰ ਕੁ ਦਿਨ ਲੰਘ ਜਾਂਦੇ ਫਿਰ ਉਹਦੇ 'ਚ ਕੁਣਾ ਕੱਢਣ ਲੱਗ ਜਾਂਦਾ ਨਾ, ਕਮੀਆਂ ਕੱਢਣ ਲੱਗ ਜਾਂਦਾ ਵੀ ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ ਸੀ, ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ, ਬਸ ਉੱਦਾਂ ਹੀ ਜੀ। ਉਹ ਇਨਸਾਨ ਨੇ ਘਰ ਪਾ ਕੇ ਦਿੱਤਾ, ਜਦੋਂ ਘਰ ਪਾ ਰਿਹਾ ਸੀ ਪਤਾ ਵੀ ਹੁਣ ਸਿਰ ਕੱਜਣ ਵਾਸਤੇ ਛੱਤ ਬਣ ਰਹੀ ਹੈ, ਜਿੱਦਣ ਛੱਤ ਬਣ ਗਈ ਰਹਿਣ ਲੱਗ ਪਿਆ ਫਿਰ ਕਹਿੰਦਾ ਨਹੀਂ ਘਰ ਛੋਟਾ ਹੈ, ਜੇ ਤੂੰ ਬਣਾਉਣਾ ਹੀ ਸੀ ਸਾਨੂੰ ਵੱਡਾ ਬਣਾ ਕੇ ਦਿੰਦਾ, ਅਸੀਂ ਘਰ ਦੇ ਚਾਰ ਜੀ ਹਾਂ, ਚਾਰ ਜੀ ਤਾਂ ਚੱਜ ਨਾਲ ਰਹਿ ਲੈਂਦੇ। ਫਿਰ ਉਹਦੇ ਵਿੱਚ ਖਨਾਮੀਆਂ ਕੱਢਣ ਲੱਗ ਜਾਂਦੇ, ਜਦੋਂ ਖਨਾਮੀਆਂ ਕੱਢਣ ਲੱਗ ਗਏ ਬਸ ਉੱਥੇ ਨਾ ਸ਼ੁਕਰੀਆ ਫਿਰ ਸ਼ੁਰੂ ਹੋ ਜਾਂਦਾ ਹੈ ਸੁਭਾਅ ਉਹ ਵੀ ਜਿਹੜਾ ਭਾਈ ਅਕਿਰਤ ਘਣਤਾ ਵਾਲਾ ਵੀ ਸ਼ੁਕਰ 'ਤੇ ਕੀ ਗੁਜ਼ਾਰਨਾ ਸੀ, ਸਗੋਂ ਉਹਦੇ ਨਾਲ ਉਲਾਮੇ 'ਤੇ ਮਿਹਣੇ ਕਰਨ ਲੱਗ ਪਏ। ਇਸੇ ਤਰ੍ਹਾਂ ਜੀ ਹੁਣ ਉਸ ਘਰ ਵਿੱਚ ਰਹਿੰਦੇ ਹਾਂ, ਘਰ ਬਣਾਉਣ ਵਾਲੇ ਨੂੰ ਚੇਤੇ 'ਤੇ ਕੀ ਕਰਨਾ, ਘਰ ਬਣਾ ਕੇ ਦੇਣ ਵਾਲੇ ਨੂੰ ਵੀ ਚੇਤੇ ਨਹੀਂ ਕੀਤਾ, ਅਤੇ ਜੇ ਚੇਤੇ ਕਰਦਾ ਤਾਂ ਫਿਰ ਉਹਨੂੰ ਸਿਰਫ ਉਲਾਮੇ ਹੀ ਦਿੰਦਾ ਹੈ, ਉਹਨੂੰ ਸਿਰਫ ਤਾਨੇ 'ਤੇ ਮਿਹਣੇ ਹੀ ਦਿੰਦਾ ਹੈ, ਅਤੇ ਘਰ ਵਿੱਚ ਰਹੀ ਵੀ ਜਾ ਰਿਹਾ। ਜੇ ਤੂੰ ਐਡਾ ਤੈਨੂੰ ਭਾਈ ਬੇਰਸਾ ਘਰ ਲੱਗਦਾ ਫਿਰ ਛੱਡ ਕੇ ਪਾਸੇ ਹੋ ਜਾ, ਫਿਰ ਅਗਲੇ ਨੂੰ ਕਹਿ ਵੀ ਭਾਈ ਤੇਰਾ ਘਰ ਹੈ, ਤੂੰ ਆਪੇ ਸੰਭਾਲ ਲਾ, ਤੂੰ ਬਣਾ ਕੇ ਦਿੱਤਾ, ਅਸੀਂ ਤੇਰਾ ਅਹਿਸਾਨ ਕੋਈ ਨਹੀਂ ਲੈਣਾ, ਅਤੇ ਤੂੰ ਆਪਣੇ ਇਸ ਘਰ ਵਿੱਚ ਰਹਿ। ਅਤੇ ਫਿਰ ਤਾਂ ਆਪਾਂ ਮੰਨੀਏ ਵੀ ਭਾਈ ਤੇਰੇ ਕੋਲ ਜ਼ਰੂਰਤ ਵੀ ਹੈ, ਰਹੀ ਵੀ ਉਸੇ ਘਰ 'ਚ ਜਾਂਦਾ, ਕੁਣਾ ਵੀ ਕੱਢੀ ਜਾਂਦਾ, ਉਹਨੂੰ ਮੰਦਾ ਚੰਗਾ ਵੀ ਬੋਲੀ ਜਾਂਦਾ। ਇਸੇ ਤਰ੍ਹਾਂ ਜੀ ਅਸੀਂ ਸਰੀਰ ਜਿਹੜਾ ਇਹ ਰੱਬ ਦਾ ਬਣਾ ਕੇ ਦਿੱਤਾ ਘਰ ਹੈ, ਇਹਦੇ ਵਿੱਚ ਰਹਿ ਵੀ ਰਹੇ ਹਾਂ, ਇਹਦੇ 'ਚ ਖਾਮੀਆਂ ਵੀ ਕੱਢੀ ਜਾਂਦੇ ਹਾਂ, ਖਾਮੀਆਂ ਵੀ ਕੱਢੀ ਜਾਂਦੇ ਹਾਂ, ਉਹਦਾ ਸ਼ੁਕਰ ਵੀ ਕੋਈ ਨਹੀਂ ਕੀਤਾ, ਰਹੀ ਵੀ ਜਾਂਦੇ ਹਾਂ। ਅਤੇ ਜਾਂ ਤਾਂ ਅਸੀਂ ਇਹ ਮੰਨ ਲੈਂਦੇ ਵੀ ਰੱਬਾ ਹੁਣ ਤੇਰਾ ਬਣਾਇਆ ਘਰ ਸਾਨੂੰ ਪਸੰਦ ਕੋਈ ਨਹੀਂ ਆਇਆ, ਆਹ ਤੇਰਾ ਘਰ ਹੈ, ਅਸੀਂ ਇਹਦੇ ਵਿੱਚ ਰਹਿਣਾ ਕੋਈ ਨਹੀਂ। ਸਰੀਰ ਆਪਣੇ ਨੂੰ ਸੇਕ ਵੀ ਨਹੀਂ ਲੱਗਣ ਦੇਣਾ, ਕਾਇਆ ਆਪਣੀ ਨੂੰ ਸੇਕ ਵੀ ਨਹੀਂ ਲੱਗਣ ਦੇਣਾ, ਇਹਦੇ ਉੱਤੇ ਦੁੱਖ ਵੀ ਕੋਈ ਨਹੀਂ ਜਰਨਾ, ਪਰ ਸਾਰੀ ਜ਼ਿੰਦਗੀ ਰੱਬ ਨਾਲ ਉਲਾਮੇ ਵੀ ਕਰੀ ਜਾਣੇ, ਨਾ ਸ਼ੁਕਰੇ ਹੋ ਕੇ ਅਸੀਂ ਜ਼ਿੰਦਗੀ ਗੁਜ਼ਾਰਦੇ ਹਾਂ। ਇਸ ਕਰਕੇ ਧੰਨ ਗੁਰੂ ਅਰਜਨ ਦਾ ਦੇਵ ਪਾਤਸ਼ਾਹ ਜੀ ਕਹਿ ਰਹੇ, ਕਹਿੰਦੇ ਭਾਈ ਜਿਨ ਕੀਤੀ ਤਿਸੈ ਨਾ ਜਾਣੇ ਨਾਨਕ, ਫਿੱਟ ਅਲੂਣੀ ਦੇ ਐਸਾ ਤੇ ਸਰੀਰ ਵੀ, ਫਿਰ ਕਹਿੰਦੇ ਦੇਹੀ ਵੀ ਐਸੀ ਬੇਰਸੀ ਤਰਕਾਰ ਯੋਗ ਹੈ, ਜਿਹੜੀ ਦੇਹੀ ਜਿਹਨੇ ਬਣਾ ਕੇ ਦਿੱਤੀ ਹੈ ਉਹਨੂੰ ਵੀ ਕਦੇ ਚੇਤੇ ਨਹੀਂ ਕੀਤਾ। ਚਾਹੀਦਾ ਤਾਂ ਇਹੀ ਸੀ ਨਾ ਜੀ, ਰੱਬ ਦਾ ਬਣਾਇਆ ਘਰ ਹੈ, ਰੱਬ ਨੇ ਬਣਾ ਕੇ ਦਿੱਤਾ, ਇਹਦੇ ਵਿੱਚ ਬੈਠੇ ਹਾਂ, ਸਾਨੂੰ ਰੱਬ ਚੇਤੇ ਆਉਂਦਾ, ਅਸੀਂ ਰੱਬ ਦੇ ਸ਼ੁਕਰ ਗੁਜ਼ਾਰ ਹੁੰਦੇ, ਪਰ ਜਿਹਨੇ ਬਣਾ ਕੇ ਦਿੱਤਾ ਸਾਨੂੰ ਉਹ ਵੀ ਕਦੇ ਚੇਤੇ ਨਹੀਂ ਆਇਆ, ਅਸੀਂ ਕੀ ਸ਼ੁਕਰ ਗੁਜ਼ਾਰਨਾ ਅਤੇ ਕੀ ਉਹਦਾ ਧੰਨਵਾਦ ਕਰਾਂਗੇ ਅਤੇ ਕੀ ਸ਼ੁਕਰਾਨਾ ਕਰਾਂਗੇ। ਮਾਲਕ ਕਹਿੰਦੇ ਜੇ ਸ਼ੁਕਰਾਨਾ ਨਹੀਂ ਨਾ ਕਰਦਾ ਫਿਰ ਫਿਟਕਾਰ ਜੋਗ ਹੈ ਤੇਰਾ ਐਸਾ ਜਿਉਣਾ, ਅਤੇ ਤੇਰੀ ਇਸ ਦੇਹੀ ਦੇ, ਜਿਹੜੀ ਦੇਹੀ ਨੂੰ ਲੈਣ ਤੋਂ ਮਗਰੋਂ ਵੀ ਤੈਨੂੰ ਰੱਬ ਚੇਤੇ

0: ਸਿਮਰੀਐ ਤਿਸ ਦੇਹੀ ਕੋ ਪਾਲ।
1: ਫਿਰ ਜੀ ਅਗਲੇ ਸ਼ਲੋਕ 'ਚ ਆ ਕੇ ਗੁਰੂ ਸਾਹਿਬ ਕਹਿੰਦੇ ਘਟ ਵਸਹਿ ਚਰਨਾਰ ਬਿੰਦ, ਜਿਹੜਾ ਸਾਰੀਆਂ ਥਾਵਾਂ 'ਤੇ ਵੱਸਦਾ ਉਹ ਅਕਾਲ ਪੁਰਖ ਜਿਹਦੇ ਚਰਨ ਕਮਲ ਬਹੁਤ ਸੋਹਣੇ ਨੇ, ਜਾਂ ਇੱਦਾਂ ਕਹਿ ਲਓ ਵੀ ਜਿਹਦੇ ਚਰਨ ਕਮਲ ਵਰਗੇ ਨੇ, ਰਸਨਾ ਜਪੈ ਗੋਪਾਲ, ਅਤੇ ਜੀਵ ਜਿਹੜੀ ਹੈ ਉਸ ਗੋਪਾਲ ਨੂੰ ਜਪੇ, ਉਹਨੂੰ ਚੇਤੇ ਕਰੇ। ਘਟ ਵਸੈ ਚਰਨਾਰ ਬਿੰਦ, ਉਹ ਅਕਾਲ ਪੁਰਖ ਜਿਹਦੇ ਚਰਨ ਕਮਲ ਸਾਰੇ ਹਿਰਦੇ ਵਿੱਚ, ਸਾਰੇ ਘਰਾਂ ਦੇ ਵਿੱਚ, ਸਾਰੇ ਘਟਾਂ ਦੇ ਵਿੱਚ, ਸਾਰੇ ਕਣਾਂ ਵਿੱਚ ਵੱਸਦੇ ਨੇ। ਰਸਨਾ ਜਪੈ ਗੋਪਾਲ, ਜੀਵ ਉਸ ਗੋਪਾਲ ਨੂੰ ਸਿਮਰੇ, ਉਹਨੂੰ ਚੇਤੇ ਕਰੇ। ਨਾਨਕ ਸੋ ਪ੍ਰਭ ਸਿਮਰੀ ਹੈ, ਕਹਿੰਦੇ ਹੇ ਨਾਨਕ ਜੀਓ ਉਸ ਮਾਲਕ ਨੂੰ ਚੇਤੇ ਕਰ, ਤਿਸ ਦੇਹੀ ਗੋਪਾਲ, ਅਤੇ ਉਹਨੂੰ ਚੇਤੇ ਕਰਦਿਆਂ ਹੋਇਆਂ ਫਿਰ ਇਸ ਦੇਹੀ ਦੀ, ਜਿਹੜਾ ਇਸ ਦੇਹੀ ਨੂੰ ਪਾਲਣ ਵਾਲਾ ਹੈ, ਇਸ ਦੇਹੀ ਦੀ ਸੰਭਾਲ ਕਰਨ ਵਾਲਾ, ਉਹਨੂੰ ਸਦਾ ਚੇਤੇ ਰੱਖਿਆ ਕਰ। ਜਿਹਦਾ ਦਿੱਤਾ ਹੋਇਆ ਜਿਸਕਾ ਦੀਆ ਪਹਿਨੇ ਖਾਏ, ਤਿਸਿਓ ਆਲਸ ਕਿਉਂ ਬਣੇ ਮਾਹੀ। ਜਿਹਦਾ ਦਿੱਤਾ ਹੋਇਆ ਪਹਿਣ ਰਹੇ ਹਾਂ, ਖਾ ਰਹੇ ਹਾਂ, ਉਹਦੇ ਨਾਲ ਆਲਸ ਕਰਨਾ ਤਾਂ ਬਣਦਾ ਹੀ ਨਹੀਂ ਹੈ ਨਾ ਜੀ। ਜਿਹਦਾ ਦਿੱਤਾ ਮੈਂ ਖਾ ਰਿਹਾ, ਮੇਰਾ ਤਾਂ ਰੋਮ ਰੋਮ ਉਹਦਾ ਸ਼ੁਕਰ ਕਰੇ। ਜਿਹਦਾ ਦਿੱਤਾ ਮੈਂ ਪਹਿਣ ਰਿਹਾ, ਨਵੀਂ ਮੇਰਾ ਰੋਮ ਰੋਮ ਉਹਦਾ ਸ਼ੁਕਰ ਕਰੇ। ਜਿਹਦਾ ਦਿੱਤਾ ਹੋਇਆ ਸਭ ਕੁਝ ਖਾ ਵੀ ਰਿਹਾ, ਪੀ ਵੀ ਰਿਹਾ, ਹੰਢਾ ਵੀ ਰਿਹਾ ਹਾਂ, ਮੇਰਾ ਇੱਕ ਇੱਕ ਰੋਮ ਸਰੀਰ ਦਾ ਉਹਦਾ ਸ਼ੁਕਰਗੁਜ਼ਾਰ ਹੁੰਦਾ, ਫਿਰ ਤਾਂ ਸੀ ਇਸ ਦੇਹੀ ਦੀ ਪਾਲਣਾ। ਪਰ ਜੇ ਮੈਂ ਹੁਣ ਸਾਰਾ ਕੁਛ ਦੇ ਕੇ ਖਾ, ਉਹਦਾ ਦਿੱਤਾ ਹੋਇਆ ਖਾ ਵੀ ਲਿਆ, ਪਾ ਵੀ ਲਿਆ, ਹੰਢਾ ਵੀ ਲਿਆ, ਸਾਰੇ ਕਰਮ ਕਰ ਲਏ, ਪਰ ਉਹ ਜਿਹੜਾ ਬਖਸ਼ ਰਿਹਾ ਉਹਦਾ ਮੈਂ ਇੱਕ ਵਾਰੀ ਕਦੇ ਆਪਣੀ ਜ਼ੁਬਾਨ ਨਾਲ ਸ਼ੁਕਰ ਵੀ ਨਾ ਗੁਜ਼ਾਰਿਆ ਹੋਵੇ, ਤਾਂ ਫਿਰ ਤਰਕਾਰ ਯੋਗ ਹੀ ਹੈ ਨਾ ਜ਼ਿੰਦਗੀ 'ਚ। ਜਿਹੜਾ ਖਾਣ ਵਾਸਤੇ ਭੋਜਨ ਵੀ ਦੇ ਰਿਹਾ, ਮਾਲਕ ਕਹਿੰਦੇ ਉਹਦੇ ਲਈ ਭਾਈ ਤੇਰੇ ਮਨ ਦੇ ਵਿੱਚ ਆਲਸ ਨਹੀਂ ਹੋਣਾ ਚਾਹੀਦਾ, ਉਹਦੇ ਲਈ ਤਾਂ ਹਮੇਸ਼ਾ ਸੁਚੇਤਤਾ ਹੋਵੇ ਤੇਰੇ ਹਿਰਦੇ ਅੰਦਰ, ਉਹਦੇ ਲਈ ਤਾਂ ਹਮੇਸ਼ਾ ਪ੍ਰੀਤ ਪਿਆਰ ਹੋਵੇ ਤੇਰੇ ਮਨ ਦੇ ਵਿੱਚ, ਜਿਹੜਾ ਸਭ ਕੁਝ ਤੈਨੂੰ ਬਖਸ਼ਣ ਵਾਲਾ ਹੈ। ਫਿਰ ਉਹ ਭਾਵੇਂ ਖਾਣਾ ਪੀਣਾ, ਹੱਸਣਾ, ਹੰਢਾਉਣਾ, ਸਭ ਕੁਝ ਰਹਿਣਾ ਸਹਿਣਾ ਜੋ ਵੀ ਹੈ ਉਹਦੇ ਕਰਕੇ ਹੈ, ਉਹਦੇ ਤੋਂ ਬਿਨਾਂ ਕੁਝ ਨਹੀਂ ਹੈ। ਅਤੇ ਜੇ ਉਹਦੇ ਕਰਕੇ ਸਭ ਕੁਝ ਮੰਨਣਾ ਵੀ ਹੈ, ਮੰਨਣ ਤੋਂ ਮਗਰੋਂ ਅਸੀਂ ਉਹਦਾ ਸ਼ੁਕਰ ਵੀ ਨਹੀਂ ਗੁਜ਼ਾਰਨਾ, ਤਾਂ ਫਿਰ ਲਾਭ ਕੀ ਹੈ? ਇਸ ਲਈ ਸਾਹਿਬ ਕਹਿੰਦੇ ਭਾਈ ਉਹ ਅਕਾਲ ਪੁਰਖ ਜਿਹੜਾ ਸਾਰੇ ਕਣਾਂ ਵਿੱਚ ਵਸਿਆ ਹੋਇਆ, ਜੇਬਾ ਉਹਦੀ ਜਸ ਗਾਵੇ, ਉਹਦਾ ਵਡਿਆਈ ਉਹਦੀ ਕਰੇ, ਸਾਡੀ ਜ਼ੁਬਾਨ ਉਹਦੀ ਸ਼ੋਭਾ ਗਾਵੇ, ਅਤੇ ਹੇ ਨਾਨਕ ਜੀ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ ਸਦਾ ਸਿਮਰੋ, ਸਦਾ ਚੇਤੇ ਰੱਖੋ, ਤਿਸ ਦੇਹੀ ਕਹੋ, ਔਰ ਇਸ ਦੇਹੀ ਨੂੰ ਫਿਰ ਤੂੰ ਪਾਲ, ਹੈ ਨਾ, ਇਹਦੀ ਸੰਭਾਲ ਕਰ। ਇਹਦੀ ਸੰਭਾਲ ਕਰਨਾ ਜੀ ਸਾਡਾ ਫਰਜ਼ ਵੀ ਬਣਦਾ, ਕਿਉਂਕਿ ਰੱਬ ਦੀ ਦਿੱਤੀ ਦਾਤ ਹੈ। ਇਹ ਨਹੀਂ ਵੀ ਰੱਬ ਨੇ ਬਖਸ਼ ਦਿੱਤੀ ਅਤੇ ਅਸੀਂ ਇਹਦੀ ਸੰਭਾਲ ਨਹੀਂ ਕਰਨੀ, ਸੰਭਾਲਣਾ ਵੀ ਹੈ, ਇਹਨੂੰ ਸੰਭਾਲ ਕੇ ਰੱਖਣਾ, ਰੱਬ ਦਾ ਘਰ ਹੈ, ਜਿੰਨਾ ਹੋ ਸਕਦਾ ਇਹਦੀ ਸੰਭਾਲ ਕੀਤੀ ਜਾਵੇ। ਪਰ ਇਹ ਨਹੀਂ ਵੀ ਇਹਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਅਤੇ ਜਿਹੜਾ ਦੇਹੀ ਦੇਣ ਵਾਲਾ ਉਹਨੂੰ ਅਸੀਂ ਚੇਤੇ ਹੀ ਕੋਈ ਨਾ ਕਰੀਏ। ਬਹੁਤ ਆਦਤ ਤਾਂ ਇੱਦਾਂ ਹੀ ਹੈ ਨਾ, ਹੁਣ ਇਹਦੀ ਤਾਂ ਲੇਪਾ ਪੋਚੀ ਅਸੀਂ ਕਰੀ ਜਾਂਦੇ ਹਾਂ, ਨਾਲੇ ਲੇਪਾ ਪੋਚੀ ਵੀ ਕਰੀ ਜਾਂਦੇ ਹਾਂ, ਅਤੇ ਨਾਲੇ ਜਿਹੜਾ ਦੇਹੀ ਦੇਣ ਵਾਲਾ ਉਹਦੇ ਨਾਲ ਕਈ ਵਾਰੀ ਉਲਾਹਮੇ ਵੀ ਕਰੀ ਜਾਂਦੇ ਵੀ ਰੱਬਾ ਤੂੰ ਮੇਰੀਆਂ ਅੱਖਾਂ ਚੰਗੀਆਂ ਨਹੀਂ ਬਣਾਈਆਂ, ਰੱਬਾ ਤੈਨੂੰ ਮੇਰਾ ਰੰਗ ਰੂਪ ਨਹੀਂ ਬਣਾਉਣਾ ਆਇਆ, ਵੇਖ ਮੈਨੂੰ ਕਿੰਨਾ ਜ਼ੋਰ ਲਾਉਣਾ ਪੈਂਦਾ ਆਪਣਾ ਰੰਗ ਰੂਪ ਸਵਾਰਨ ਵਾਸਤੇ, ਉਹਦੇ ਨਾਲ ਉਲਾਹਮੇ ਵੀ ਕਰੀ ਜਾਂਦੇ ਹਾਂ, ਨਾਲੇ ਉਹਦੀ ਦਿੱਤੀ ਦੇਹੀ ਨੂੰ ਲੱਗੇ ਵੀ ਹੋਏ ਹਾਂ, ਲੇਪਾ ਪੋਚੀ ਵੀ ਕਰੀ ਜਾਂਦੇ, ਸਾਂਭ ਸੰਭਾਲ ਵੀ ਕਰੀ ਜਾਂਦੇ ਹਾਂ। ਇਹਨੂੰ ਦੁੱਖ ਤਕਲੀਫ ਵਿੱਚ ਵੀ ਕੋਈ ਨਹੀਂ ਵੇਖ ਸਕਦੇ, ਪਰ ਅਕਾਲ ਪੁਰਖ ਦੀ ਸ਼ੋਭਾ ਅਤੇ ਜਸ ਨੂੰ ਵੀ ਅਸੀਂ ਗਾ ਨਹੀਂ ਸਕੇ। ਸਤਿਗੁਰੂ ਕਹਿੰਦੇ ਉਹਨੂੰ ਗਾਇਆ ਕਰ, ਉਹਦਾ ਜਸ ਕਰਿਆ ਕਰ, ਕਿਉਂਕਿ ਉਹਦੇ ਕਰਕੇ ਤੇਰਾ ਸਰੀਰ ਹੈ, ਉਹਦੇ ਕਰਕੇ ਤੇਰੀ ਦੇਹੀ ਹੈ, ਉਹਦੇ ਤੋਂ ਬਿਨਾਂ ਇਸ ਦੇਹੀ ਦਾ ਨਾ ਕੋਈ ਮੁੱਲ ਹੈ ਅਤੇ ਨਾ ਇਹਨੂੰ ਕਿਸੇ ਪੁੱਛਣਾ ਹੈ। ਜੇ ਇਹਦੇ ਅੰਦਰ ਰੱਬੀ ਜੋਤ ਹੈ, ਜਿਵੇਂ ਤੇਲ ਜਲੈ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ ਰੇ ਬੋਰੇ, ਤੋਹੇ ਘਰੀ ਨਾ ਰੱਖੇ ਕੋਈ, ਬਾਬਾ ਕਬੀਰ ਸਾਹਿਬ, ਫਿਰ ਕੋਈ ਸੰਭਾਲਦਾ ਜੀ ਇਸ ਦੇਹੀ ਨੂੰ, ਰੱਖਦਾ ਕੋਈ? ਫਿਰ ਤਾਂ ਸਾਹਿਬ ਕਹਿੰਦੇ ਰੇ ਬੋਰੇ ਉਹ ਮੂਰਖਾ, ਤੈਨੂੰ ਕਿਸੇ ਨੇ ਇੱਕ ਘੜੀ ਵੀ ਨਹੀਂ ਰੱਖਣਾ। ਜਬ ਲੱਗ ਤੇਲ ਦੀਵੈ ਮੁੱਖ ਬਾਤੀ, ਤਬ ਸੂਝੈ ਸਭ ਕੋਈ। ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ ਰੇ ਬੋਰੇ, ਤੋਹੇ ਘਰੀ ਨਾ ਰੱਖੇ ਕੋਈ। ਫਿਰ ਕੌਣ ਕੌਣ ਪੁੱਛਦਾ ਜੀ? ਕਿਹੜਾ ਕਹਿੰਦਾ ਦੇਹੀ ਨੂੰ ਸਾਂਭ ਕੇ ਰੱਖ ਲਓ? ਆਖਦਾ, ਅਤੇ ਜੇ ਜਿਉਂਦਾ ਹੋਵੇ ਫਿਰ ਬੰਦੇ ਕਹਿੰਦੇ ਨਾ ਭਾਈ ਇਹਦੀ ਸੰਭਾਲ ਕਰੋ, ਇਹਦੀ ਸਾਂਭ ਸੰਭਾਲ ਕਰੋ। ਫਿਰ ਬਜ਼ੁਰਗ ਹੋਵੇ ਫਿਰ ਕਹਿੰਦੇ ਭਾਈ ਇਹਦੀ ਸਾਂਭ ਸੰਭਾਲ ਕਰਿਆ ਕਰੋ। ਸਰੀਰ ਹੈ, ਦੁੱਖ ਤਕਲੀਫਾਂ ਸਰੀਰ ਨਾਲ ਚੱਲਦੀਆਂ ਨੇ, ਚੱਲਦੀਆਂ ਰਹਿਣ, ਦੁੱਖ ਤਕਲੀਫਾਂ ਅਸੀਂ ਕਹਿੰਦੇ ਸੰਭਾਲ ਕਰੋ। ਤੇ ਜੇ ਦੇਹੀ ਵਿੱਚ ਜਿਹੜਾ ਦੇਹੀ ਦੇਣ ਵਾਲਾ ਉਹੀ ਨਾ ਰਵੇ ਫਿਰ ਕੌਣ ਕਹਿੰਦਾ ਸੰਭਾਲ ਕਰੋ? ਫਿਰ ਤੇ ਇੱਕ ਵਾਰੀ ਸਾਂਭਿਆ ਜਾਂਦਾ ਨਾ ਸਾਰਾ ਕੁਝ ਇਕੱਠਾ ਕਰਕੇ, ਜਦੋਂ ਬੋਰੀ 'ਚ ਪਾ ਲੈਂਦੇ ਵੀ ਚੱਲ ਭਾਈ ਹੁਣ ਨਿਬੇੜਾ ਹੋ ਗਿਆ, ਉਦੋਂ ਮਗਰੋਂ ਕਿਸੇ ਨਹੀਂ ਆਖਣਾ। ਇਸ ਲਈ ਜੀ ਗੁਰੂ ਸਾਹਿਬ ਕਹਿੰਦੇ ਦੇਹੀ ਦੀ ਤੂੰ ਪਾਲਣਾ ਕਰੀ ਜਾਂਦਾ, ਜਿੱਥੇ ਇਹਦੀ ਪਾਲਣਾ ਕਰ ਰਿਹਾ, ਇਹਦੀ ਸੰਭਾਲ ਕਰ ਰਿਹਾ, ਉੱਥੇ ਉਸ ਜਿਹਨੇ ਬਖਸ਼ਿਆ ਨਾ ਤੈਨੂੰ ਇਹ ਸਾਰਾ ਕੁਝ, ਉਹਨੂੰ ਵੀ ਚੇਤੇ ਕਰਿਆ ਕਰ। ਕੱਲੀ ਦੇਹੀ ਨਹੀਂ ਪਾਲਣੀ, ਦੇਹੀ ਨਹੀਂ ਸੰਭਾਲਣੀ, ਦੇਹੀ ਦੇਣ ਵਾਲੇ ਨੂੰ ਵੀ ਚੇਤੇ ਕਰਨਾ। ਜਿਹੜਾ ਦੇਹੀ ਪਾਲਣ ਵਾਸਤੇ ਮਤ ਦੇ ਰਿਹਾ ਉਹਨੂੰ ਵੀ ਤੇ ਚੇਤੇ ਕਰਨਾ ਨਾ। ਜਿਹੜਾ ਦੇਹੀ ਸੰਭਾਲਣ ਵਾਸਤੇ ਸੋਝੀ ਦੇ ਰਿਹਾ, ਦੇਹੀ ਪਾਲਣ ਵਾਸਤੇ ਪਦਾਰਥ ਵਸਤੂਆਂ ਸਭ ਕੁਝ ਬਖਸ਼ ਰਿਹਾ, ਉਹਨੂੰ ਚੇਤੇ ਨਹੀਂ ਕਰਨਾ। ਹੁਣ ਦੇਹੀ ਤੇ ਅਸੀਂ ਤਾਂ ਹੀ ਸਾਂਭਣ ਲੱਗੇ ਹਾਂ ਨਾ ਜੇ ਉਹਨੇ ਦੇਹੀ ਬਖਸ਼ੀ ਹੈ, ਜੇ ਉਹ ਬਖਸ਼ਦਾ ਹੀ ਨਾ ਤੇ ਫਿਰ ਕੀ ਕਰਦੇ? ਜੇ ਉਹ ਸਾਨੂੰ ਸੰਭਾਲ ਕਰਨ ਦੀ ਸੋਝੀ ਦੇ ਰਿਹਾ ਤਾਂ ਹੀ ਸੰਭਾਲ ਕਰ ਰਹੇ ਨਾ, ਜੇ ਉਹ ਸੋਝੀ ਨਾ ਦਿੰਦਾ ਤੇ ਫਿਰ ਕੀ ਕਰਦੇ? ਤੁਸੀਂ ਵੇਖ ਲਓ ਸਰੀਰ, ਆਪਾਂ ਸੰਸਾਰਿਕ ਤੌਰ 'ਤੇ ਕਈ ਐਸੇ ਮਨੁੱਖ ਨਜ਼ਰ ਆ ਜਾਣਗੇ ਜਿਨ੍ਹਾਂ ਕੋਲ ਸੋਝੀ ਨਹੀਂ ਵੀ ਸਰੀਰ ਸਾਂਭਣਾ ਕਿਵੇਂ, ਆਪਣੀ ਕਾਇਆ ਨੂੰ ਸੰਭਾਲਣਾ ਕਿਵੇਂ। ਵੇਖੋ ਹਾਂ ਉਹਨਾਂ ਦੇ ਸਰੀਰਾਂ ਦੀ ਦਸ਼ਾ ਕੀ ਬਣੀ ਹੋਈ, ਹਾਲਤ ਕੀ ਬਣੇ, ਸਰੀਰਾਂ ਉੱਤੇ ਕਿਰਮ ਤੱਕ ਚੱਲ ਰਹੇ ਨੇ, ਕਿਉਂ? ਸੰਭਾਲਣ ਦੀ ਸੋਝੀ ਹੈ ਨਹੀਂ। ਇਹ ਤਾਂ ਸ਼ੁਕਰ ਗੁਜ਼ਾਰਿਆ ਕਰੀਏ, ਉਹ ਮਾਲਕ ਨੇ ਸੁੰਦਰ ਦੇਹੀ ਦਿੱਤੀ ਹੈ ਅਤੇ ਦੇਹੀ ਨੂੰ ਸੰਭਾਲਣ ਵਾਸਤੇ ਨਾਲ ਮਤ ਵੀ ਦਿੱਤੀ ਹੈ, ਅਤੇ ਅਸੀਂ ਦੇਹੀ ਦੀ ਸੰਭਾਲ ਕਰਦੇ ਹਾਂ, ਸਾਫ਼ ਸਫਾਈ ਤੱਕ ਦਾ ਵੀ ਖਿਆਲ ਰੱਖਦੇ ਹਾਂ। ਜਿਹਨੇ ਇੰਨੀ ਸੋਝੀ ਦੇ ਕੇ ਨਿਵਾਜੇ ਹੈ ਅਤੇ ਜਿਹਦੀ ਸੋਝੀ ਦਿੱਤੀ ਹੋਈ ਨਾਲ ਅਸੀਂ ਇਹਦੀ ਸੰਭਾਲ ਕਰੀ ਜਾਂਦੇ, ਅਤੇ ਜੇ ਕਿਤੇ ਉਹ ਸਾਨੂੰ ਵੀ ਸੋਝੀ ਨਾ ਦਿੰਦਾ ਤਾਂ ਫਿਰ ਸਾਡੀ ਦਸ਼ਾ ਵੀ ਉੱਦਾਂ ਦੀ ਹੁੰਦੀ ਜਿਵੇਂ ਬਾਕੀ ਜੀਵ ਅਸੀਂ ਵੇਖੇ ਨਾ, ਜਿਵੇਂ ਉਹ ਜੀਵ ਵੇਖੇ ਜਿਨ੍ਹਾਂ ਦੇ ਸਰੀਰਾਂ ਉੱਤੇ ਕਰਮ ਤੱਕ ਕਿਰਮ ਤੱਕ ਚੱਲ ਪਏ, ਮੈਲ ਨਾਲ ਭਰ ਗਏ, ਦੇਹੀ ਦੇਖਣ ਨੂੰ ਵੀ ਚੇਤਨਾ ਕੀਤਾ, ਅਸੀਂ ਉਹਨਾਂ ਨੂੰ ਵੀ ਸਮਾਜ 'ਚ ਵੇਖਦੇ ਹਾਂ, ਫਿਰ ਇੱਕ ਪਾਸੇ ਆਪਣੀ ਦੇਹੀ ਵੇਖਿਆ ਕਰੋ ਜਿਹਨੇ ਸਾਨੂੰ ਸੋਝੀ ਬਖਸ਼ੀ ਹੈ, ਤੂੰ ਆਪਣੇ ਸਰੀਰ ਦੀ ਸੰਭਾਲ ਕਰਨੀ। ਮਾਲਕ ਕਹਿੰਦੇ ਭਾਈ ਉਹ ਦੇਹੀ ਬਖਸ਼ਣ ਵਾਲੇ ਨੂੰ ਚੇਤੇ ਕਰਿਆ ਕਰ, ਉਹ ਤੇਰੀ ਦੇਹੀ ਸੰਭਾਲ ਵੀ ਰਿਹਾ, ਤੈਨੂੰ ਪਾਲਣ ਵਾਸਤੇ ਮਤ ਵੀ ਦੇ ਰਿਹਾ, ਸੰਭਾਲਣ ਵਾਸਤੇ ਮਤ ਦੇ ਰਿਹਾ, ਅਤੇ ਜਿਹੜਾ ਸਭ ਕੁਝ ਤੇਰੀ ਝੋਲੀ 'ਚ ਪਾ ਰਿਹਾ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ ਚੇਤੇ

ਹੁਣ ਸਾਹਿਬ ਨੇ ਸ਼ਲੋਕਾਂ ਵਿੱਚ ਤਾਂ ਇਹ ਬਖਸ਼ਿਆ ਵੀ ਉਹ ਦੇਈ ਕਿਸੇ ਕੰਮ ਦੀ ਨਹੀਂ ਜਿਹੜੀ ਰੱਬ ਨੂੰ ਜਪਦੀ ਨਹੀਂ, ਅਤੇ ਉਹ ਦੇਈ ਬਹੁਤ ਸਤਿਕਾਰਯੋਗ ਹੈ ਜਿਹੜੀ ਰੱਬ ਦੀ ਬੰਦਗੀ ਕਰਦੀ ਹੈ। ਇੱਕ ਸ਼ਲੋਕ 'ਚ ਕਹਿੰਦੇ ਨੇ ਤ੍ਰਿਕਾਰਯੋਗ ਹੈ ਕਿਉਂਕਿ ਰੱਬ ਨੂੰ ਨਹੀਂ ਜਪਿਆ, ਦੂਜੇ ਸ਼ਲੋਕ 'ਚ ਕਹਿੰਦੇ ਨੇ ਭਾਈ ਸਫਲ ਹੈ ਅਤੇ ਪਾਲਣ ਯੋਗ ਹੈ ਜਿਹੜੀ ਸੰਭਾਲ ਕਰ ਰਹੀ ਹੈ ਉਸ ਅਕਾਲ ਪੁਰਖ ਨੂੰ, ਉਹਦੀ ਚਿੰਤਨ ਨੂੰ, ਉਹਦੀ ਯਾਦ ਵਿੱਚ ਜੁੜੀ। ਫਿਰ ਪੌੜੀ ਰੂਪ ਵਿੱਚ ਆ ਕੇ ਮਾਲਕ ਪਾਤਸ਼ਾਹ ਕਹਿੰਦੇ ਵੀ ਸਾਰੇ ਪਾਸੇ ਆਪ ਹੀ ਆਪ ਹੈ, ਉਹਦੇ ਤੋਂ ਬਿਨਾਂ ਕੋਈ ਨਹੀਂ। ਪਹਿਲਾਂ ਆਪੇ ਅੱਠ ਸੱਠ ਤੀਰਥ ਕਰਤਾ, ਉਹ ਕਰਤਾ ਕੀ ਹੈ, ਆਪ ਹੀ 68 ਤੀਰਥ ਹੈ, ਆਪ ਕਰੇ ਇਸ਼ਨਾਨ, ਆਪ ਹੀ ਉਹਦੇ ਵਿੱਚ ਇਸ਼ਨਾਨ ਕਰਨ ਵਾਲਾ ਵੀ ਹੈ। 68 ਦਾ ਮਤਲਬ 68, 68 ਤੀਰਥ ਵੀ ਆਪ ਹੈ, ਉਹਨਾਂ 68 ਤੀਰਥਾਂ 'ਤੇ ਜਾਣ ਵਾਲਾ ਵੀ ਆਪ ਹੈ, ਅਤੇ 68 ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਨ ਵਾਲਾ ਵੀ ਆਪ ਹੀ ਆਪ ਹੈ, ਉਹਦੇ ਤੋਂ ਬਿਨਾਂ ਕੋਈ ਨਹੀਂ। ਸਾਰਾ ਕੁਛ ਬਣਾਇਆ ਉਹਦਾ ਹੋਇਆ ਨਾ, ਸਾਰੀ ਖੇਡ ਰਚੀ ਉਹਦੀ ਹੋਈ ਹੈ, ਉਹਦੇ ਤੋਂ ਬਿਨਾਂ ਤਾਂ ਕਿਸੇ ਦੀ ਰਚਨਾ ਨਹੀਂ ਹੈ। ਫਿਰ ਉਹ ਆਪ ਹੀ ਹੈ। ਹੁਣ ਇਹਦਾ ਜਦੋਂ ਪੌੜੀ ਰੂਪ ਵਿੱਚ ਭਾਵ ਅਰਥ ਆਪਾਂ ਸਮਝਾਂਗੇ ਤਾਂ ਇਹ ਵੀ ਉਹ ਆਪ ਜਪਾਵੇ ਅਤੇ ਫਿਰ ਜੀਵ ਜਪਦਾ। ਜਦੋਂ ਉਹ ਤਰਸ ਕਰਦਾ ਨਾ, ਤਰਸ ਕਰਕੇ ਉਹ ਆਪ ਜੀਵ ਅਤੇ ਆਪਣੀ ਸੰਭਾਲ ਦੀ ਸੋਝੀ ਬਖਸ਼ਦਾ, ਫਿਰ ਜੀਵ ਉਹਦੇ ਚਿੰਤਨ ਵਿੱਚ ਜੁੜਦਾ। ਜਿਵੇਂ ਆਪਾਂ ਇੱਕ ਪਾਵਨ ਬਚਨ ਪੜ੍ਹਦੇ ਸਤਿਗੁਰੂ ਜੀ ਦਾ, ਜਿੱਥੇ ਮਾਲਕ ਪਾਤਸ਼ਾਹ ਕਹਿੰਦੇ ਵੀ ਉਹ ਆਪੇ ਹੀ ਹੈ, ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ। ਕਈਆਂ ਨੂੰ ਉਹ ਇਹਦੇ ਵਿੱਚੋਂ ਕੱਢ ਲੈਂਦਾ ਅਤੇ ਕਈਆਂ ਨੂੰ ਇਹਦੇ ਵਿੱਚ ਹੀ ਖਚਤ ਕਰੀ ਰੱਖਦਾ। ਹੁਣ ਬਚਪਨ ਵਿੱਚ ਖਿਡਾਉਣਾ ਕਿਹੜੇ ਬੱਚੇ ਨੂੰ ਨਹੀਂ ਮਿਲਦਾ, ਹਰ ਬੱਚੇ ਨੂੰ ਖਿਡਾਉਣੇ ਦਿੱਤੇ ਜਾਂਦੇ ਨੇ, ਬਸ ਫਰਕ ਇੰਨਾ ਵੀ ਕਿਸੇ ਕੋਲ ਵੱਡੇ ਨੇ ਅਤੇ ਕਿਸੇ ਕੋਲ ਛੋਟੇ, ਕਿਸੇ ਕੋਲ ਬਹੁਤੇ ਨੇ ਅਤੇ ਕਿਸੇ ਕੋਲ ਥੋੜ੍ਹੇ ਨੇ, ਪਰ ਖਿਡਾਉਣੇ ਤਾਂ ਹਰ ਬੱਚੇ ਕੋਲ ਨੇ। ਬਸ ਇਹ ਹੋ ਸਕਦਾ ਵੀ ਕੋਈ ਨਵੇਂ ਲੈ ਕੇ ਆ ਰਿਹਾ ਅਤੇ ਕੋਈ ਪੁਰਾਣਿਆਂ ਨਾਲ ਗੁਜ਼ਾਰਾ ਕਰ ਰਿਹਾ, ਕੋਈ ਆਪ ਖੁਦ ਨਵੇਂ ਲੈ ਕੇ ਆਉਂਦਾ ਅਤੇ ਕੋਈ ਕਿਸੇ ਦੇ ਖੇਡਿਆਂ ਹੋਇਆਂ ਖਿਡਾਉਣਿਆਂ ਨਾਲ ਮੁੜ ਕੇ ਆਪ ਖੇਡਦਾ, ਬਸ ਫਰਕ ਇੰਨਾ ਕੀ ਹੈ। ਪਰ ਖਿਡਾਉਣਿਆਂ ਨਾਲ ਹਰ ਕੋਈ ਖੇਡਦਾ ਹੈ ਨਾ, ਹਰ ਕੋਈ ਖੇਡਦਾ ਖਿਡਾਉਣਿਆਂ ਦੇ ਨਾਲ, ਹਰ ਕੋਈ ਖੇਡਦਾ। ਹੁਣ ਜੇ ਉਹਨਾਂ ਬੱਚਿਆਂ ਦੇ ਵਿੱਚੋਂ, ਉਹਨਾਂ ਬਾਲਕਾਂ ਦੇ ਵਿੱਚੋਂ ਖਿਡਾਉਣਿਆਂ ਅੰਦਰ ਜਿਹੜਾ ਖਚਤ ਹੋ ਗਿਆ, ਉਹਨੇ ਮਾਂ ਬਾਪ ਦੇ ਨੇਹ ਨੂੰ ਘੱਟ ਅਤੇ ਖਿਡਾਉਣਿਆਂ ਦੇ ਮੋਹ ਵਿੱਚ ਜ਼ਿਆਦਾ ਰਹਿ ਕੇ ਜੀਵਨ ਗੁਜ਼ਾਰਿਆ ਹੋਵੇ, ਉਹ ਸਿਰਫ ਖਿਡਾਉਣਿਆਂ ਤੱਕ ਸੀਮਤ ਹੈ। ਅਤੇ ਜਿਹਨੇ ਇਹ ਕਿਹਾ ਵੀ ਖਿਡਾਉਣੇ ਹੋਣ ਭਾਵੇਂ ਨਾ, ਮੇਰੇ ਕੋਲ ਮੇਰੇ ਮਾਂ ਬਾਪ ਹੈਣ ਅਤੇ ਮੈਂ ਬਹੁਤ ਚੰਗਾ ਹਾਂ, ਉਹ ਫਿਰ ਮਾਂ ਬਾਪ ਦੇ ਨੇਹ ਨੂੰ ਮਾਣ ਆਉਂਦਾ। ਇਸੇ ਤਰ੍ਹਾਂ ਅਸੀਂ ਹਾਂ ਜੀ, ਅਕਾਲ ਪੁਰਖ ਸਾਡੀ ਮਾਂ ਵੀ ਹੈ, ਸਾਡਾ ਪਿਓ ਵੀ ਹੈ, ਖਿਡਾਉਣੇ ਉਹਨੇ ਸਾਰਿਆਂ ਨੂੰ ਹੀ ਦਿੱਤੇ ਹੋਏ ਨੇ, ਆਪਾਂ ਸਾਰੇ ਬੱਚੇ ਹੀ ਹਾਂ ਉਹਦੇ, ਕਿਸੇ ਕੋਲ ਖਿਡਾਉਣੇ ਬਹੁਤੇ ਨੇ ਅਤੇ ਕਿਸੇ ਕੋਲ ਥੋੜ੍ਹੇ ਨੇ, ਬਸ ਫਰਕ ਇੰਨਾ ਵੀ ਕਿਸੇ ਕੋਲ ਮਾਇਆ ਜ਼ਿਆਦੀ ਹੈ ਅਤੇ ਕਿਸੇ ਕੋਲ ਥੋੜ੍ਹੀ ਹੈ, ਹੈ ਤਾਂ ਖਿਡਾਉਣਾ ਹੀ ਨਾ। ਇਸੇ ਤਰ੍ਹਾਂ ਪਦਾਰਥ ਸਾਰੇ ਉਹਦੇ ਬਖਸ਼ੇ ਹੋਏ ਖਿਡਾਉਣੇ ਨੇ, ਜਿਹਦੇ ਕੋਲ ਬਹੁਤੇ ਨੇ, ਹੋ ਸਕਦਾ ਉਹ ਖਿਡਾਉਣਿਆਂ ਵਿੱਚ ਖਚਤ ਹੋਇਆ ਹੋਵੇ ਅਤੇ ਆ ਕੇ ਵੀ ਆਪਾਂ ਨੂੰ ਕੀ ਲੋੜ ਹੈ ਰੱਬ ਨੂੰ ਚੇਤੇ ਕਰਨ ਦੀ, ਆਪਾਂ ਮਸਤ ਹਾਂ ਆਪਣੇ ਖਿਡਾਉਣਿਆਂ 'ਚ। ਅਤੇ ਜਿਹਦੇ ਕੋਲ ਖਿਡਾਉਣੇ ਹੈਣ, ਕਈ ਉਹਨਾਂ 'ਚ ਐਸੇ ਵੀ ਨੇ ਜਿਹੜੇ ਕਹਿੰਦੇ ਵੀ ਨਹੀਂ, ਖਿਡਾਉਣੇ ਮੇਰਾ ਮਕਸਦ ਨਹੀਂ ਹੈ, ਮੇਰਾ ਮਕਸਦ ਮੇਰੇ ਮਾਂ ਅਤੇ ਮੇਰੇ ਪਿਓ ਦਾ ਮੋਹ ਹੈ, ਮੈਂ ਉਹਦੇ ਨਾਲ ਆਪਣਾ ਨੇਹ ਬਣਾਉਣਾ, ਆਪਣੇ ਮਾਂ ਅਤੇ ਪਿਓ ਦੀ ਗੋਦ ਦਾ ਆਨੰਦ ਮਾਨਣਾ, ਮੇਰਾ ਮਕਸਦ ਉਹਨਾਂ ਦੀ ਗੋਦ ਹੈ, ਮੇਰਾ ਮਕਸਦ ਖਿਡਾਉਣੇ ਨਹੀਂ। ਅਤੇ ਜਿਹੜੇ ਤਾਂ ਇਸ ਮਕਸਦ ਨੂੰ ਸਮਝ ਲੈਂਦੇ ਨੇ, ਉਹ ਤਾਂ ਖਿਡਾਉਣੇ ਛੱਡ ਕੇ ਮਾਂ ਪਿਓ ਦਾ ਨਿੱਘ, ਉਹਨਾਂ ਦੀ ਗੋਦ ਦਾ ਨਿੱਘ ਮਾਣ ਲੈਂਦੇ ਨੇ, ਅਤੇ ਜਿਹੜੇ ਇਸ ਮਕਸਦ ਨੂੰ ਨਾ ਸਮਝਣ, ਉਹ ਫਿਰ ਖਿਡਾਉਣਿਆਂ 'ਚ ਹੀ ਖਚਤ ਰਹਿ ਜਾਂਦੇ ਨੇ। ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਵਰ ਹੈ, ਗੁਰੂ ਹੈ, ਉਹ ਖਿਡਾਉਣੇ ਸਾਰਿਆਂ ਨੂੰ ਬਖਸ਼ਦਾ, ਪਦਾਰਥ ਸਾਰਿਆਂ ਨੂੰ ਮਿਲਦੇ ਨੇ ਆਪਣੀ ਆਪਣੀ ਲੋੜ, ਆਪਣੀ ਆਪਣੀ ਇੱਛਾ ਮੁਤਾਬਕ। ਪਰ ਜਿਹੜਾ ਤਾਂ ਇਹਨਾਂ ਪਦਾਰਥਾਂ ਤੋਂ ਉਪਰਾਮ ਹੋ ਗਿਆ, ਉਹ ਤਾਂ ਨੇੜਤਾ ਪਾ ਲੈਂਦਾ ਗੁਰੂ ਦੀ ਵੀ ਅਤੇ ਪਰਮੇਸ਼ਰ ਦੀ ਵੀ, ਅਤੇ ਜਿਹੜਾ ਨਾ ਉਪਰਾਮ ਹੋਇਆ, ਜਿਹੜਾ ਇਹਨਾਂ 'ਚ ਮਸਤ ਹੋ ਗਿਆ, ਉਹ ਫਿਰ ਦੋਵਾਂ ਤੋਂ ਹੀ ਦੂਰੀ ਬਣਾ ਲੈਂਦਾ, ਅਕਾਲ ਪੁਰਖ ਤੋਂ ਵੀ ਅਤੇ ਗੁਰੂ ਤੋਂ ਵੀ। ਜਿਹੜਾ ਤਾਂ ਖਿਡਾਉਣਿਆਂ 'ਚ ਮਸਤ ਹੋ ਗਿਆ, ਉਹਦੀ ਦੂਰੀ ਮਾਂ ਤੋਂ ਵੀ ਬਣ ਗਈ ਅਤੇ ਪਿਓ ਤੋਂ ਵੀ ਬਣ ਗਈ, ਜਿਹੜਾ ਉਹਨਾਂ ਨੂੰ ਛੱਡ ਦਿੰਦਾ ਉਹਦੀ ਨੇੜਤਾ ਮਾਂ ਨਾਲ ਵੀ ਬਣ ਜਾਂਦੀ ਹੈ ਅਤੇ ਪਿਓ ਨਾਲ ਵੀ ਬਣ ਜਾਂਦੀ ਹੈ। ਗੁਰੂ ਸਾਡੀ ਮਾਂ, ਅਕਾਲ ਪੁਰਖ ਸਾਡਾ ਪਿਓ, ਜਿਹਨੇ ਤੇ ਪਦਾਰਥਾਂ ਨਾਲ ਮੋਹ ਪਾ ਲਿਆ, ਉਹ ਮਾਂ ਤੋਂ ਵੀ ਦੂਰ ਹੋ ਗਿਆ ਅਤੇ ਪਿਓ ਤੋਂ ਵੀ ਦੂਰ ਹੋ ਗਿਆ,
ਤੇ ਜਿਹਨੇ ਪਦਾਰਥਾਂ ਦਾ ਮੋਹ ਛੱਡ ਦਿੱਤਾ ਉਹਨੇ ਮਾਂ ਦੀ ਨੇੜਤਾ ਵੀ ਹਾਸਲ ਕਰ ਲਈ ਅਤੇ ਪਿਓ ਦੀ ਨੇੜਤਾ ਵੀ ਹਾਸਲ ਕਰ ਲਈ। ਬਸ ਇਸੇ ਤਰ੍ਹਾਂ ਜੀ ਉਹ ਆਪ ਹੀ ਆਪ ਹੈ। ਸਾਹਿਬ ਕਹਿੰਦੇ ਆਪੇ ਠਾਠ ਤੀਰਥ ਹੈ, ਆਪੇ ਹੀ ਉੱਥੇ ਜਾਣ ਵਾਲਾ ਹੈ ਅਤੇ ਆਪੇ ਹੀ ਜਾ ਕੇ ਉੱਥੇ ਇਸ਼ਨਾਨ ਕਰਨ ਵਾਲਾ ਵੀ ਹੈ। ਸੰਜਮ ਵਰਤੈ ਸਵਾਮੀ ਆਪ ਜਪਾਹੇ ਨਾਮ, ਕਹਿੰਦੇ ਆਪੇ ਹੀ ਉਹ ਸੰਜਮ ਵਰਤਦਾ। ਸੰਜਮ ਮਤਲਬ ਜੁਗਤੀਆਂ, ਆਪੇ ਹੀ ਉਹ ਜੁਗਤੀਆਂ ਵਰਤਦਾ ਅਤੇ ਆਪ ਹੀ ਹੈ ਉਹ ਜਿਹੜਾ ਤਰਸ ਕਰਕੇ ਆਪਣੇ ਨਾਮ ਨੂੰ ਵੀ

जिसनो गुरमुख आप बुझाए सो सदी दरगाह पाए मान।

ਫਿਰ ਜੀ ਪੌੜੀ ਦੀ ਸੰਪੂਰਨਤਾ ਵਾਲੇ ਪਾਸੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਆਪ ਦਇਆਲ ਹੋਏ ਭਾਉ ਖੰਡਨ। ਆਪੇ ਦਇਆਲੂ ਹੋ ਕੇ ਉਹ ਸਾਡੇ ਡਰ ਖਤਮ ਕਰਦਾ ਹੈ। ਆਪ ਕਰੈ ਸਭ ਦਾਨ, ਆਪੇ ਹੀ ਉਹ ਸਾਰਾ ਕੁਝ ਦਾਨ ਕਰਨ ਵਾਲਾ ਹੈ। ਜਿਸ ਨਾਉ ਗੁਰਮੁਖ ਆਪ ਬੁਝਾਏ, ਜਿਹਦੇ ਉੱਤੇ ਉਹ ਕਿਰਪਾ ਕਰਕੇ ਗੁਰੂ ਦੇ ਰਾਹੀਂ ਆਪ ਸੋਝੀ ਬਖਸ਼ ਦੇਵੇ, ਸੋ ਸਦ ਹੀ ਦਰਗਾ ਪਾਏ ਮਾਨ। ਉਹ ਫਿਰ ਹਮੇਸ਼ਾ ਰੱਬ ਦੇ ਦਰ ਉੱਤੇ ਪਾਉਂਦਾ ਹੈ ਮਾਣ, ਸਤਿਕਾਰ, ਵਡਿਆਈ। ਅਤੇ ਜਿਸ ਦੀ ਪੈਜ ਰੱਖੇ ਹਰ ਸਵਾਮੀ, ਸੋ ਸੱਚਾ ਹਰ ਜਾਨ। ਕਹਿੰਦੇ ਜਿਹਦੀ ਪੈਜ ਉਹ ਅਕਾਲ ਪੁਰਖ ਰੱਖਦਾ, ਉਹੀ ਫਿਰ ਸੰਸਾਰ ਉੱਤੇ ਸੱਚਾ ਹੈ, ਉਹੀ ਅਕਾਲ ਪੁਰਖ ਹੈ। ਜਿਹੜਾ ਆਪ ਤਰਸ ਕਰਕੇ ਜੀਵ ਦੀ ਸੰਭਾਲ ਕਰਦਾ ਅਤੇ ਇਹਦੀ ਪੈਜ ਰੱਖਦਾ, ਅਤੇ ਜਿਹਦੀ ਪੈਜ ਰੱਖਦਾ ਉਹਨੂੰ ਫਿਰ ਉਹ ਆਪਣਾ ਸਰੂਪ ਹੀ ਬਣਾ ਲੈਂਦਾ, ਆਪਣੇ ਵਿੱਚ ਹੀ ਉਹ ਲੀਨ ਕਰ ਲੈਂਦਾ, ਜੋ ਸ਼ਬਦ ਰਾਹੀਂ ਗੁਰੂ ਸਾਹਿਬ ਨੇ ਸੋਝੀ ਬਖਸ਼ੀ। ਨਾਲ ਨਾਲ ਅੱਜ ਦੇ ਇਤਿਹਾਸਕ ਦਿਨ ਬਾਬਾ ਕਬੀਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਪੰਜਾਬ ਦੇ ਰਾਜੇ ਦਾ, ਮਹਾਰਾਜੇ ਦੀ ਬਰਸੀ, ਮਹਾਰਾਜਾ ਰਣਜੀਤ ਸਿੰਘ ਦੀ। ਸਭ ਤੋਂ ਪਹਿਲਾਂ ਆਪਾਂ ਬਾਬਾ ਕਬੀਰ ਸਾਹਿਬ ਜੀ ਦਾ ਜ਼ਿਕਰ ਕਰੀਏ। ਭਗਤ 15 ਭਗਤ ਸਾਹਿਬਾਨਾਂ ਦੇ ਵਿੱਚੋਂ ਸਿਰਮੌਰ ਸ਼੍ਰੋਮਣੀ ਭਗਤ ਬਾਬਾ ਕਬੀਰ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਭਗਤੀ ਲਹਿਰ ਦੇ ਆਰੰਭਕ ਵੀ ਕਹਿ ਲਓ ਨਾ, ਜਿੱਥੋਂ ਭਗਤੀ ਲਹਿਰ ਆਰੰਭ ਹੁੰਦੀ ਹੈ। ਸਮਾਜ ਜਿੱਦਾਂ ਦੀਆਂ ਲਕੀਰਾਂ ਖਿੱਚੀ ਬੈਠਾ ਨਾ, ਉਹਨਾਂ ਲਕੀਰਾਂ 'ਤੇ ਤੁਰਨਾ ਬਹੁਤ ਸੌਖਾ ਹੈ। ਜਿਹੜੇ ਰਾਹ ਬਣੇ ਹੋਣ ਨਾ, ਉਹਨਾਂ ਰਾਹਾਂ 'ਤੇ ਤੁਰਨਾ ਸੌਖਾ ਹੈ, ਅਤੇ ਜਿੱਥੇ ਰਾਹ ਕੋਈ ਨਾ ਹੋਵੇ ਉੱਥੇ ਤੁਰਨਾ ਸੌਖਾ ਨਹੀਂ ਹੁੰਦਾ। ਉੱਥੇ ਤਾਂ ਸਿਰ ਧੜ ਦੀ ਬਾਜ਼ੀ ਲੱਗਦੀ ਹੈ, ਕਿਉਂ? ਰਾਹ ਬਣਾਉਣਾ ਵੀ ਪੈਂਦਾ ਅਤੇ ਬਣਾ ਕੇ ਤੁਰਨਾ ਪੈਂਦਾ। ਫਿਰ ਇਹ ਨਹੀਂ ਪਤਾ ਵੀ ਜਿਹੜਾ ਰਾਹ ਅਸੀਂ ਬਣਾ ਰਹੇ ਹਾਂ ਉਹ ਰਾਹ ਸਾਡਾ ਬਣਿਆ ਹੋਇਆ ਉਸ ਰਾਹ 'ਤੇ ਕੋਈ ਤੁਰੇਗਾ ਵੀ ਕਿ ਨਹੀਂ। ਆਪ ਬਣਾ ਕੇ ਤੁਰ ਰਹੇ ਹਾਂ, ਬਸ ਆਪਣੇ ਜੋਗਾ ਹੀ ਹੈ। ਇਸੇ ਕਰਕੇ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਮਿਲਦਾ ਹੈ, ਇੱਕ ਔਕਟ ਘਾਟੀ ਰਾਮ ਕੀ ਤੇਹ ਚੜ੍ਹ ਰਹੇ ਹੋ ਕਬੀਰ, ਜਿਹੇ ਮਾਰਗ ਪੰਡਿਤ ਗਏ ਪਛੈ ਪਰੀ ਬਹੀਰ। ਇਹ ਉਹ ਰਾਹ ਜਿਹੜਾ ਲੋਕਾਂ ਨੇ ਬਣਾਇਆ ਹੋਇਆ, ਉੱਥੇ ਵਹੀਰਾਂ ਘੱਤ ਕੇ ਤੁਰੇ ਜਾਂਦੇ ਨੇ ਲੋਕ। ਇੱਕ ਔਕਟ ਘਾਟੀ ਰਾਮ ਕੀ, ਇੱਕ ਘਾਟੀ ਉਹ ਹੈ ਜਿਹੜੀ ਮੁਸ਼ਕਲ ਬੜੀ ਔਖੀ ਬੜੀ ਹੈ, ਅਤੇ ਇਹ ਚੜ੍ਹ ਰਹੇ ਹੋ ਕਬੀਰ, ਕਹਿੰਦੇ ਉਹਦੇ 'ਤੇ ਮੈਂ ਇਕੱਲਾ ਹੀ ਹਾਂ, ਉਹ 'ਤੇ ਮੈਂ ਇਕੱਲਾ ਹੀ ਚੜ੍ਹ ਰਿਹਾ, ਉਹ 'ਤੇ ਕੋਈ ਮੇਰੇ ਮਗਰ ਵਹੀਰਾਂ ਨਹੀਂ ਤੁਰੀਆਂ ਆਉਂਦੀਆਂ, ਕੋਈ ਮੇਰੇ ਅੱਗੇ ਨਹੀਂ ਤੁਰਿਆ ਜਾਂਦਾ, ਕੋਈ ਮੇਰੇ ਮਗਰ ਨਹੀਂ ਤੁਰਿਆ ਆਉਂਦਾ, ਮੈਂ ਇਕੱਲਾ ਹੀ ਹਾਂ। ਅਤੇ ਜੇ ਵਹੀਰਾਂ ਦੀ ਗੱਲ ਕਰਾਂ ਫਿਰ ਤਾਂ ਲਕੀਰ ਅਤੇ ਫਕੀਰ ਬਣ ਕੇ ਚੱਲਣ ਵਾਲੇ ਬੜੇ ਨੇ, ਉਹ ਤੁਰੇ ਜਾਂਦੇ ਨੇ। ਬਾਬਾ ਕਬੀਰ ਸਾਹਿਬ ਜੀ ਦਾ ਜਦੋਂ ਆਪਾਂ ਬਾਣੀ ਪੜ੍ਹੀਏ ਨਾ, ਉਹਨਾਂ ਦੀ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਭਗਤ ਸਾਹਿਬਾਨਾਂ ਤੋਂ ਵਧੀਕ ਹੈ। ਜਿਵੇਂ ਗੁਰੂ ਸਾਹਿਬਾਨਾਂ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਸ਼ਬਦ ਸਭ ਤੋਂ ਵਧੀਕ ਨੇ, ਇਸੇ ਤਰ੍ਹਾਂ ਭਗਤ ਸਾਹਿਬਾਨਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਸ਼ਬਦ ਨੇ ਉਹ ਬਾਬਾ ਕਬੀਰ ਸਾਹਿਬ ਜੀ ਦੇ ਨੇ, ਸ਼ਲੋਕ ਵੀ ਔਰ ਸ਼ਬਦ। ਬਾਣੀ ਬਹੁਤਾਤ ਭਗਤ ਸਾਹਿਬਾਨਾਂ ਵਿੱਚੋਂ ਬਾਬਾ ਕਬੀਰ ਸਾਹਿਬ ਦੀ ਵਧੀਕ ਹੈ, ਔਰ ਇਹਨਾਂ ਦੀ ਬਾਣੀ ਜਿਹੜੀ ਹੈ ਬਹੁਤਾਤ ਧੰਨ ਗੁਰੂ ਨਾਨਕ ਸਾਹਿਬ ਜੀ ਅਤੇ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਆਪਸ ਦੇ ਵਿੱਚ ਮੇਲ ਖਾਂਦੀ ਹੈ, ਸ਼ਬਦਾਵਲੀ ਤੱਕ ਮੇਲ ਖਾਂਦੀ ਹੈ। ਕਿਉਂਕਿ ਜਿਹੜੇ ਕ੍ਰਾਂਤੀਕਾਰੀ ਸ਼ਬਦ ਨੇ ਉਹ ਜਾਂ ਤਾਂ ਗੁਰੂ ਨਾਨਕ ਬਹੁਤਾਤ ਗੁਰੂ ਨਾਨਕ ਸਾਹਿਬ ਦੇ ਅਤੇ ਬਾਬਾ ਕਬੀਰ ਸਾਹਿਬ ਦੇ, ਜਿੱਥੇ ਉਹਨਾਂ ਨੇ ਸਮਾਜ ਵਿੱਚ ਚੱਲ ਰਹੇ ਜਿਹੜੇ ਭਰਮ ਨੇ ਪਾਖੰਡ ਨੇ ਉਹਨਾਂ ਨੂੰ ਖੰਡਿਤ ਕੀਤਾ। ਫਿਰ ਜੋਗੀਆਂ ਨਾਲ ਵਿਚਾਰ ਚਰਚਾ ਗੁਰੂ ਨਾਨਕ ਸਾਹਿਬ ਦੀ ਹੈ, ਜੋਗੀਆਂ ਨਾਲ ਵਿਚਾਰ ਚਰਚਾ ਬਾਬਾ ਕਬੀਰ ਸਾਹਿਬ ਦੀ ਵੀ ਹੈ। ਮਤਲਬ ਬਹੁਤੀ ਜਿਹੜੀ ਵਿਚਾਰ ਗੋਸ਼ਟੀ ਹੈ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਬਾਬਾ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਸਾਨੂੰ ਪੜ੍ਹਨ ਨੂੰ ਮਿਲਦੀ ਹੈ। ਅਤੇ ਜਿਹੜੀ ਇਹ ਵਿਚਾਰ ਗੋਸ਼ਟੀ ਹੈ ਉਹ ਇਸ ਗੱਲ ਦਾ ਹੀ ਪ੍ਰੋੜਤਾ ਕਰਦੀ ਹੈ ਵੀ ਸਮਾਜ ਦਾ ਰਾਹ ਕੁਝ ਹੋਰ ਸੀ ਪਰ ਇਹਨਾਂ ਦਾ ਰਾਹ ਕੁਝ ਹੋਰ ਹੈ, ਸਮਾਜ ਕਿਸੇ ਹੋਰ ਰਾਹ 'ਤੇ ਤੁਰ ਰਿਹਾ ਪਰ ਇਹਨਾਂ ਦਾ ਮਾਰਗ ਕੁਝ ਹੋਰ ਹੈ, ਇਹ ਉਸ ਰਾਹ ਦੇ ਪਾਂਧੀ ਨਹੀਂ ਬਣੇ ਜਿਹੜੇ ਰਾਹ ਦੇ ਉੱਤੇ ਸਮਾਜ ਤੁਰ ਰਿਹਾ। ਇਹਨਾਂ ਨੇ ਸਮਾਜ ਦੀ ਖਿੱਚੀ ਹੋਈ ਲਕੀਰ ਨੂੰ ਛੋਟਿਆਂ ਕਰਨ ਵਾਸਤੇ, ਇਹ ਨਹੀਂ ਵੀ ਅਸੀਂ ਉਹਨੂੰ ਮਿਟਾਇਆ,
ਇਹਨਾਂ ਨੇ ਸਮਾਜ ਦੀ ਖਿੱਚੀ ਹੋਈ ਲਕੀਰ ਨੂੰ ਛੋਟਿਆਂ ਕਰਨ ਵਾਸਤੇ ਆਪਣੀ ਲਕੀਰ ਵੱਡੀ ਖਿੱਚੀ ਹੈ, ਬਸ ਉਸ ਸਮਾਜ ਦੀ ਲਕੀਰ ਸਹਿਜ ਸੁਭਾਈ ਛੋਟੀ ਹੋ ਗਈ। ਇਸੇ ਤਰ੍ਹਾਂ ਜੀ ਬਾਬਾ ਕਬੀਰ ਸਾਹਿਬ ਉਹਨਾਂ ਦੀ ਜਦੋਂ ਪਾਵਨ ਬਾਣੀ ਪੜ੍ਹੀਏ, ਉਹਨਾਂ ਦੇ ਪਾਵਨ ਬਚਨਾਂ ਰਾਹੀਂ ਸਾਨੂੰ ਸੋਝੀ ਮਿਲਦੀ, ਸੁਚੇਤਤਾ ਮਿਲਦੀ ਹੈ। ਜੀਵਨ ਜਿਉਣਾ ਅਤੇ ਰੱਬ ਦੇ ਭੈ ਵਿੱਚ ਜਿਉਣਾ, ਰੱਬ ਤੋਂ ਬਿਨਾਂ ਕਿਸੇ ਹੋਰ ਦਾ ਭੈ ਨਹੀਂ, ਕਿਸੇ ਹੋਰ ਦਾ ਡਰ ਨਹੀਂ। ਫਿਰ ਉਹ ਭਾਵੇਂ ਉਹਨਾਂ ਦੇ ਸ਼ਲੋਕ ਪੜ੍ਹ ਲਓ ਅਤੇ ਭਾਵੇਂ ਪਾਵਨ ਬਾਣੀ, ਜਦੋਂ ਉਹ ਇਹ ਕਹਿੰਦੇ ਨੇ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਂ ਆਉਣ ਬਾਟ ਕਾਹੇ ਨਹੀਂ ਆਇਆ, ਕੋਈ ਡਰ ਨਹੀਂ ਹੈ, ਕੋਈ ਭਉ ਨਹੀਂ ਹੈ। ਕਹਿੰਦੇ ਤੈਨੂੰ ਹੋਏਗਾ ਆਪਣੀ ਜਾਤ ਦਾ ਗਰਬ, ਅਤੇ ਜੇ ਤੈਨੂੰ ਜਾਤ ਦਾ ਗਰਬ ਹੈ ਤਾਂ ਫਿਰ ਇਸ ਗੱਲ ਦਾ ਜਵਾਬ ਦੇ ਵੀ ਜੇ ਤੈਨੂੰ ਬ੍ਰਾਹਮਣੀ ਨੇ ਜਨਮ ਦਿੱਤਾ ਹੈ ਤਾਂ ਫਿਰ ਤੇਰੇ ਜਨਮ ਲੈਣ ਦਾ ਤਰੀਕਾ ਕੁਝ ਹੋਰ ਕਿਉਂ ਨਹੀਂ? ਜਿਹੜੇ ਤਰੀਕੇ ਨਾਲ ਮੈਂ ਜਨਮ ਲਿਆ ਉਸੇ ਤਰੀਕੇ ਨਾਲ ਤੂੰ ਜਨਮ ਲਿਆ, ਅਤੇ ਜਦੋਂ ਆਪਣੇ ਜਨਮ ਲੈਣ ਦਾ ਢੰਗ ਇੱਕੋ ਹੈ, ਤਰੀਕਾ ਇੱਕੋ ਹੈ, ਅਤੇ ਫਿਰ ਤੂੰ ਵੱਖਰਾ ਅਤੇ ਮੈਂ ਵੱਖਰਾ ਕਿਵੇਂ? ਅਤੇ ਦੂਜੀ ਗੱਲ, ਜੇ ਤੂੰ ਵੱਖਰਾ ਮੈਂ ਵੱਖਰਾ, ਫਿਰ ਮੇਰੇ ਸਰੀਰ ਵਿੱਚ ਲਹੂ ਦੀ ਥਾਂ ਦੁੱਧ ਚੱਲਣਾ ਚਾਹੀਦਾ ਜਾਂ ਤੇਰੇ ਸਰੀਰ ਵਿੱਚ ਲਹੂ ਦੀ ਥਾਂ ਦੁੱਧ ਚੱਲਣਾ ਚਾਹੀਦਾ? ਅਤੇ ਜੇ ਆਪਣੇ ਸਰੀਰਾਂ ਦੋਵਾਂ ਵਿੱਚ ਚੱਲਦਾ ਵੀ ਲਹੂ ਹੈ ਤਾਂ ਫਿਰ ਆਪਣੇ ਵਿੱਚ ਫਰਕ ਕਿਹੜੀ ਗੱਲ ਹੈ? ਫਿਰ ਤਾਂ ਜਾਤ ਪਾਤ ਦੀਆਂ ਵੰਡੀਆਂ ਉਹ ਹੀ ਨੇ ਨਾ ਜੀ, ਜਿਹੜਾ ਸਮਾਜ ਬਣਾਈ ਬੈਠਾ ਬਸ ਆਪਣੀ ਮੱਤ ਕਰਕੇ, ਔਰ ਉਹ ਵੀ ਤਾਂ ਬਣਾਈਆਂ ਸੀ ਸ਼ਾਤਰ ਲੋਕਾਂ ਨੇ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ। ਉਹਨਾਂ ਦੀ ਦੁਕਾਨਦਾਰੀ ਉਦੋਂ ਚੱਲਦੀ ਸੀ ਅਤੇ ਬਾਬਾ ਕਬੀਰ ਸਾਹਿਬ ਨੇ ਉਹਨਾਂ ਦੀਆਂ ਦੁਕਾਨਾਂ ਬੰਦ ਕਰਾਈਆਂ ਵੀ ਮੈਂ ਹੁਣ ਇਹ ਬਹੁਤੀਆਂ ਚੱਲਣ ਨਹੀਂ ਦੇਣੀਆਂ, ਤੁਸੀਂ ਬੜਾ ਸਮਾਜ ਅੰਦਰ ਚਲਾ ਲਿਆ, ਆਪਦੀਆਂ ਚੰਮ ਦੀਆਂ ਚਲਾਈਆਂ ਨੇ, ਪਰ ਹੁਣ ਮੈਂ ਤੁਹਾਨੂੰ ਇਹ ਚਲਾਉਣ ਨਹੀਂ ਦੇਣੀਆਂ। ਅਤੇ ਜਿਹੜਾ ਬਾਬਾ ਕਬੀਰ ਸਾਹਿਬ ਜੀ ਨੇ ਉਸ ਵਕਤ ਕ੍ਰਾਂਤੀ ਲੈ ਕੇ ਆਉਂਦੀ ਨਾ ਭਗਤੀ ਲਹਿਰ ਦੇ ਰੂਪ ਦੇ ਵਿੱਚ, ਫਿਰ ਉਹ ਇਹੀ ਸੀ ਜੋ ਸਮਾਜ ਅੰਦਰ ਚੱਲ ਰਿਹਾ ਬਾਬਾ ਕਬੀਰ ਸਾਹਿਬ ਨੇ ਉਹ ਚੱਲਣ ਨਹੀਂ ਦਿੱਤਾ। ਤਾਂ ਹੀ ਚੰਗੇ ਨਹੀਂ ਨਾ ਲੱਗੇ ਸਮੇਂ ਦੇ ਲੋਕਾਂ ਨੂੰ, ਸਮੇਂ ਦੇ ਜਿਹੜੇ ਆਪਣੇ ਆਪ ਵਿੱਚ ਜਾਤ ਦਾ ਗਰਭ ਚੁੱਕੀ ਫਿਰਦੇ ਸੀ, ਉਹਨਾਂ ਨੂੰ ਕਿੱਥੋਂ ਚੰਗਾ ਲੱਗਣਾ ਵੀ ਇੱਕ ਜਿਹਨੂੰ ਅਸੀਂ ਨੀਵੀਂ ਜਾਤ ਦਾ ਕਹੀ ਜਾਂਦੇ ਹਾਂ, ਮਾੜਾ ਆਖੀ ਜਾਂਦੇ ਹਾਂ, ਉਹਦੀ ਸੁਣਨ ਵਾਸਤੇ ਲੋਕ ਇਕੱਠੇ ਹੋਏ ਨੇ ਅਤੇ ਸਾਡੀ ਸੁਣਨ ਵਾਸਤੇ ਹੁਣ ਆਉਂਦਾ ਹੀ ਕੋਈ ਨਹੀਂ। ਬਾਬਾ ਕਬੀਰ ਸਾਹਿਬ ਦੇ ਕੋਲ ਜਾ ਕੇ ਉਹਨਾਂ ਦੇ ਮਾਰਗ ਦੇ ਪਾਂਧੀ ਬਣਨ ਵਾਲੇ ਬਹੁਤ ਨੇ, ਸਾਡੇ ਕੋਲ ਚੱਲ ਕੇ ਕੋਈ ਆਉਣ ਵਾਸਤੇ ਵੀ ਤਿਆਰ ਨਹੀਂ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਦਾ ਸਮੇਂ ਦੇ ਲੋਕਾਂ ਨੇ ਜਿਹੜੇ ਉੱਚ ਜਾਤੀਏ ਆਪਣੇ ਮਨ ਦੇ ਅੰਦਰ ਗਰਭ ਰੱਖਣ ਵਾਲੇ ਸੀ ਉਹਨਾਂ ਨੇ ਵਿਰੋਧ ਬਹੁਤ ਕੀਤਾ, ਪਰ ਬਾਬਾ ਕਬੀਰ ਸਾਹਿਬ ਆਪਣੇ ਉਸ ਰਾਹ ਉਹਦੇ ਪਾਂਧੀ ਬਣ ਕੇ ਤੁਰੇ ਰਹੇ, ਜਿਹੜੇ ਰਾਹ ਦਾ ਪੰਧ ਉਹਨਾਂ ਨੇ ਆਪ ਉਲੀਕਿਆ, ਆਪ ਬਣਾਇਆ, ਫਿਰ ਪਾਵਨ ਬਾਣੀ ਰਾਹੀਂ ਉਹਨਾਂ ਨੇ ਸਾਨੂੰ ਮੱਤ ਦਿੱਤੀ ਅਤੇ ਸਾਨੂੰ ਸੁਚੇਤ ਕੀਤਾ ਭਾਈ ਜੇ ਇਸ ਸਮਾਜ ਵਿੱਚ ਸੰਸਾਰ ਵਿੱਚ ਰਹਿਣਾ ਫਿਰ ਰਹਿਣ ਵਾਸਤੇ ਆਪਣੀ ਹੋਂਦ ਨੂੰ ਤਾਂ ਬਰਕਰਾਰ ਰੱਖਣਾ ਹੀ ਪਏਗਾ। ਤੁਹਾਨੂੰ ਕੋਈ ਜਿੰਨਾ ਮਰਜ਼ੀ ਮੰਦਾ ਚੰਗਾ ਆਖੀ ਜਾਏ, ਉੱਥੇ ਇਹ ਨਹੀਂ ਵੀ ਜੇ ਉਹਨੇ ਮੰਦਾ ਆਖਿਆ ਤਾਂ ਮੈਂ ਆਪਣਾ ਰਾਹ ਛੱਡ ਦਿਆਂ, ਉੱਥੇ ਤਾਂ ਸਗੋਂ ਇਹ ਹੈ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਜੇ ਤੁਸੀਂ ਮੈਨੂੰ ਮਾੜਾ ਵੀ ਆਖੋਗੇ ਤਾਂ ਮੈਨੂੰ ਮਨਜ਼ੂਰ ਹੈ, ਬਸ ਇੰਨਾ ਵੀ ਤੁਹਾਡਾ ਮਾੜਾ ਆਖਿਆ ਮੈਨੂੰ ਸਵਾਰਨ ਵਾਸਤੇ ਹੈ, ਅਤੇ ਮੈਂ ਜਿਵੇਂ ਜਿਵੇਂ ਆਪਣਾ ਆਪਾਂ ਸਵਾਰਦਾ ਜਾਵਾਂਗਾ ਉਵੇਂ ਉਵੇਂ ਮੇਰਾ ਜੀਵਨ ਸਵਰਦਾ ਜਾਏਗਾ। ਫਿਰ ਸੁਚੇਤਤਾ ਵਾਲੇ ਪਾਸੇ ਜਦੋਂ ਉਹਨਾਂ ਜ਼ਿਕਰ ਕੀਤਾ, ਕਬੀਰ ਸੂਤਾ ਕਿਆ ਕਰੈਂ ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਅਤੇ ਵਿਛੁਰਾ ਤਾਂ ਹੀ ਕੈ ਸੰਗ ਲਾਗ, ਵਾਰ ਵਾਰ ਉਹਨਾਂ ਨੇ ਸੁਚੇਤ ਕੀਤਾ ਅਤੇ ਸੁਚੇਤ ਕਰਦਿਓ ਇੱਥੋਂ ਤੱਕ ਕਹਿੰਦੇ ਨੇ ਨਿਗਮ ਹੁਸ਼ਿਆਰ ਪਹਿਰੂਆ ਜਾਗਤ ਮੁਸੀਅਤ ਹੋ ਰੇ ਭਾਈ, ਭਾਈ ਤੂੰ ਪਹਿਰੇਦਾਰਾ ਮੇਰਿਆ ਸੁਚੇਤ ਹੋ ਕੇ ਰਹਿ ਕਿਤੇ ਇਹ ਨਾ ਹੋਵੇ ਜਾਗਦਾ ਹੀ ਲੁੱਟਿਆ ਜਾਵੇ। ਇਸੇ ਤਰ੍ਹਾਂ ਜੀ ਬਾਬਾ ਕਬੀਰ ਸਾਹਿਬ ਦੀ ਬਾਣੀ ਪੜ੍ਹੋ, ਉਹਨਾਂ ਨੇ ਫਿਰ ਆਪ ਆਪਣੇ ਜੀਵਨ ਦਾ ਜਦੋਂ ਜ਼ਿਕਰ ਕੀਤਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ, ਫਿਰ ਉਹਨਾਂ ਦੇ ਪਾਵਨ ਬਚਨਾਂ ਦੇ ਵਿੱਚ ਜਦੋਂ ਉਹਨਾਂ ਨੇ ਦੁਕਾਨਾਂ ਚਲਾਉਣ ਵਾਲਿਆਂ ਦੀ ਗੱਲ ਕੀਤੀ, ਜਦੋਂ ਉਹ ਕਹਿੰਦੇ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ। ਕਹਿੰਦੇ ਭਾਈ ਇਹ ਤਾਂ ਉਹ ਦੁਕਾਨਾਂ ਚਲਾਉਣ ਵਾਲੇ ਨੇ ਜਿਹੜੇ ਚਲਾ ਵੀ ਰਹੇ ਨੇ ਤਾਂ ਠੱਗ ਵੀ ਰਹੇ ਨੇ, ਇਹ ਉਹ ਨੇ ਸਾਰੇ ਜਿਨ੍ਹਾਂ ਕੋਲ ਰੱਬ ਦੀ ਬੰਦਗੀ ਹੈ ਕੋਈ ਨਹੀਂ ਪਰ ਸਿਰਫ ਲੋਕ ਵਿਖਾਵਾ, ਅਤੇ ਲੋਕ ਵਿਖਾਵਾ ਕਰਦਿਆਂ ਹੋਇਆਂ ਲੋਕਾਂ ਨੂੰ ਠੱਗੀ ਵੀ ਜਾਂਦੇ ਨੇ। ਅਤੇ ਉਹਨਾਂ ਇਹ ਕਿਹਾ ਮੇਰੀ ਜਾਤ ਕਹੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕਹੋ ਜਿਹੇ ਜਪਿਓ ਸਿਰਜਣ ਹਾਰ। ਫਿਰ ਜਦੋਂ ਬਾਬਾ ਕਬੀਰ ਸਾਹਿਬ ਦੀ ਬਾਣੀ ਪੜ੍ਹੀਏ ਜੀ, ਬੜੇ ਪਿਆਰ ਨਾਲ ਉਹਨਾਂ ਨੇ ਸਮਝਾਇਆ ਸਾਨੂੰ, ਭਾਈ ਇਸ ਜ਼ਿੰਦਗੀ ਅੰਦਰ ਇਹ ਗੱਲ ਦਾ ਚੇਤਾ ਰੱਖ, ਹਰ ਸੋ ਹੀਰਾ ਛੱਡ ਕੇ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤਿ ਭਾਖ ਹੈ ਰਵਿਦਾਸ। ਜਾਂ ਵਾਰ ਵਾਰ ਸੁਚੇਤਤਾ ਕਰਦਿਆਂ ਉਹਨਾਂ ਨੇ ਸਾਨੂੰ ਇਹ ਸਮਝਾਇਆ ਵੀ ਭਾਈ ਆਪਣੇ ਜੀਵਨ ਦੇ ਅੰਦਰ ਨਾ
ਇਸ ਗੱਲ ਨੂੰ ਸੁਚੇਤ ਬਣ ਕੇ ਚੱਲੀ। ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ, ਇੱਕ ਕਬੀਰਾ ਨਾਮ ਉਸੇ ਜਨਕੀਨੀ ਬਾਰਾਂ ਬਾਟ। ਮਾਇਆ ਪ੍ਰਤੀ ਉਹਨਾਂ ਨੇ ਸਾਨੂੰ ਸੁਚੇਤ ਰਹਿਣ ਵਾਸਤੇ ਕਿਹਾ ਵੀ ਇਹਦੇ ਤੋਂ ਸੁਚੇਤ ਹੋ ਕੇ ਰਿਹੋ, ਕਿਉਂਕਿ ਜੇ ਇਹਦੇ ਵਿੱਚ ਤੋਂ ਸੁਚੇਤ ਨਾ ਹੋਏ ਫਿਰ ਇਹਨੇ ਤੁਹਾਨੂੰ ਆਪਣੇ ਮਗਰ ਲਾ ਲੈਣਾ, ਅਤੇ ਜੇ ਸੁਚੇਤ ਹੋ ਗਏ ਫਿਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਦੇ ਰੂਪ ਵਿੱਚ ਫਿਰ ਇਹ ਭਾਈ ਤੁਹਾਡੀ ਸੇਵਾ ਵਿੱਚ ਲੱਗ ਜਾਂਦੀ ਹੈ। ਇਹ ਤੁਹਾਡੇ ਉੱਤੇ ਨਿਰਭਰ ਕਰਦਾ ਵੀ ਤੁਸੀਂ ਇਹਦੀ ਸੇਵਾ ਵਿੱਚ ਲੱਗਣਾ ਕਿ ਇਹਨੂੰ ਸੇਵਾ ਵਿੱਚ ਲਾਉਣਾ। ਅਤੇ ਸਮਾਜ ਵਿੱਚ ਵੇਖੋ, ਸਮਾਜ ਸਾਰਾ ਸੇਵਾ ਵਿੱਚ ਲੱਗਿਆ ਹੀ ਹੋਇਆ, ਇਹ ਤਾਂ ਕਿਸੇ ਵਿਰਲੇ ਦੀ ਸੇਵਾ ਕਰਦੀ ਹੈ, ਅਤੇ ਜਿਹਦੀ ਇਹ ਸੇਵਾ ਕਰਦੀ ਹੈ ਜੀ ਚੇਤਾ ਰੱਖੋ ਫਿਰ ਉਹਨੂੰ ਕਮੀ ਕੋਈ ਨਹੀਂ, ਅਤੇ ਜਿਹੜਾ ਇਹਦੀ ਸੇਵਾ ਕਰਦਾ ਉਹ ਕਦੇ ਰੱਜਿਆ ਨਹੀਂ। ਦੋ ਗੱਲਾਂ ਨੇ, ਅਸੀਂ ਸਮਾਜ ਵਿੱਚ ਵੇਖਾਂਗੇ ਕਈਆਂ ਨੂੰ ਵੇਖ ਵੇਖ ਕੇ ਨਾ ਅਸੀਂ ਵੀ ਇਹਦੇ ਕੋਲ ਬੜਾ ਧਨ ਬੜਾ ਧਨ, ਅਤੇ ਕਦੇ ਉਹਨੂੰ ਪੁੱਛ ਕੇ ਵੀ ਵੇਖੋ ਵੀ ਤੇਰੇ ਕੋਲ ਇੰਨਾ ਧਨ ਆਇਆ ਕਿੱਥੋਂ, ਕਹਿੰਦਾ ਮੈਂ ਰੱਬ ਦਾ ਸ਼ੁਕਰ ਕਰਦਾ ਜਿਹੜਾ ਮੇਰੀ ਝੋਲੀ ਵਿੱਚ ਸਭ ਕੁਝ ਪਾ ਰਿਹਾ। ਉਹਦੇ ਕੋਲੋਂ ਜਿਵੇਂ ਜਿਵੇਂ ਰੱਬ ਦਾ ਸ਼ੁਕਰ ਕਰੀ ਜਾਂਦਾ ਨਾ ਉਵੇਂ ਉਵੇਂ ਮਾਇਆ ਉਹਦੀ ਦਾਸੀ ਬਣੀ ਜਾਂਦੀ ਹੈ। ਹੁਣ ਦਾਸੀ ਹੈ, ਉਹਨੇ ਆਪਣੇ ਐਫਰਟਸ 'ਤੇ ਲਾਉਣੇ ਹੀ ਨੇ ਨਾ, ਆਪਣਾ ਜ਼ੋਰ 'ਤੇ ਉਹ ਲਾਏਗੀ ਵੀ ਮੈਂ ਵੱਧ ਤੋਂ ਵੱਧ ਇਹਦੀ ਸੇਵਾ ਕਰ ਸਕਾਂ। ਅਤੇ ਜਿਹੜਾ ਅਸੀਂ ਲੱਗੇ ਹੋਏ ਹਾਂ, ਅਸੀਂ ਲੱਗੇ ਹਾਂ ਇਹਦੀ ਸੇਵਾ ਕਰਨ, ਸਾਡਾ ਜ਼ੋਰ ਲੱਗਾ ਹੋਇਆ ਵੀ ਅਸੀਂ ਵੱਧ ਤੋਂ ਵੱਧ ਇਹਦੀ ਸੇਵਾ ਕਰੀਏ। ਬਸ ਫਰਕ ਇੰਨਾ ਜੀ, ਜੇ ਅਸੀਂ ਮਾਲਕ ਬਣ ਜਾਂਗੇ ਇਹ ਬਣ ਜਾਏਗੀ ਦਾਸੀ, ਜੇ ਇਹ ਦਾਸੀ ਬਣ ਗਈ ਫਿਰ ਇਹਦੀ ਕਮੀ ਕੋਈ ਨਹੀਂ, ਅਤੇ ਜੇ ਇਹ ਮਾਲਕ ਬਣ ਗਈ ਅਸੀਂ ਸੇਵਕ ਬਣ ਗਏ ਫਿਰ ਸਾਡੀ ਕਮੀ ਕੋਈ ਨਹੀਂ। ਇਹ ਤਾਂ ਮਾਲਕ ਹੈ, ਮਾਲਕ ਨੇ ਆਪਣੀ ਮਰਜ਼ੀ ਨਾਲ ਮਿਲਣਾ। ਨੌਕਰ ਮਾਲਕ ਦੀ ਮਰਜ਼ੀ ਨਾਲ ਮਿਲਦਾ, ਮਾਲਕ ਆਪਣੀ ਮਰਜ਼ੀ ਨਾਲ ਮਿਲਦਾ। ਨੌਕਰ ਜਿਹੜਾ ਉਹ ਮਾਲਕ ਨੂੰ ਮਾਲਕ ਦੀ ਮਰਜ਼ੀ ਨਾਲ ਮਿਲਦਾ, ਨੌਕਰ ਦੀ ਮਰਜ਼ੀ ਨਹੀਂ। ਨੌਕਰ ਕਵੇ ਮੈਂ ਮਾਲਕ ਨੂੰ ਮਿਲਣਾ ਚਾਹੁੰਦਾ ਅਤੇ ਮਾਲਕ ਆਖੇ ਵੀ ਆ ਜਾ, ਨਹੀਂ। ਮਾਲਕ ਕਵੇ ਮੈਂ ਮਿਲਣਾ ਚਾਹੁੰਦਾ, ਨੌਕਰ ਦੌੜਿਆ ਆਉਂਦਾ, ਅਤੇ ਜੇ ਨੌਕਰ ਕਵੇ ਮੈਂ ਮਾਲਕ ਨੂੰ ਮਿਲਣਾ ਚਾਹੁੰਦਾ, ਮਾਲਕ ਜਿੱਥੇ ਮਰਜ਼ੀ ਰੋਕਦੇ ਬੈਠਾ ਰਹੇ, ਭਾਈ ਮੇਰਾ ਚਿੱਤ ਕਰੇਗਾ ਬੁਲਾਵਾਂਗਾ, ਨਹੀਂ ਤੇ ਨਹੀਂ। ਜੇ ਅਸੀਂ ਮਾਇਆ ਦੇ ਨੌਕਰ ਹਾਂ ਫਿਰ ਮਾਇਆ ਦਾ ਚਿੱਤ ਕਰੇਗਾ ਅਤੇ ਸਾਨੂੰ ਬੁਲਾਏਗੀ, ਨਹੀਂ ਚਿੱਤ ਕਰੇਗਾ ਅਤੇ ਨਹੀਂ ਬੁਲਾਏਗੀ। ਅਤੇ ਜੇ ਮਾਇਆ ਸਾਡੀ ਨੌਕਰ ਬਣ ਜੇ ਫਿਰ ਉਹਨੂੰ ਉੱਦਾਂ ਹੀ ਚੱਲਣਾ ਪੈਣਾ ਜਿੱਦਾਂ ਅਸੀਂ ਉਹਨੂੰ ਆਖਾਂਗੇ। ਬਸ ਆਹੀ ਫਰਕ ਹੈ ਜੀ। ਜਿਹਨਾਂ ਕੋਲ ਬਹੁਤੀ ਹੈ ਉੱਥੇ ਹੋ ਸਕਦਾ ਰੱਬ ਦੀ ਰਹਿਮਤ ਹੋਵੇ, ਉੱਥੇ ਮਾਇਆ ਦਾਸੀ ਹੋਵੇ, ਅਤੇ ਜਿਹੜੇ ਸਾਡੇ ਵਾਂਗੂ ਵਿਲਕਦੇ ਹੀ ਫਿਰਦੇ ਨੇ ਅਜੇ ਵੀ ਹੋਰ ਆ ਜਾਏ ਹੋਰ ਆ ਜਾਏ, ਉੱਥੇ ਤਾਂ ਫਿਰ ਸਪਸ਼ਟ ਹੈ ਵੀ ਅਸੀਂ ਅਜੇ ਮਾਇਆ ਦੇ ਸੇਵਕ ਹੀ ਬਣੇ ਹੋਏ ਹਾਂ। ਅਸੀਂ ਆਪਣੀ ਜ਼ਿੰਦਗੀ ਅੰਦਰ ਉਹਦੀ ਸੇਵਕੀ ਕੀਤੀ ਹੈ, ਉਹਦੇ ਕੋਲੋਂ ਸੇਵਕੀ ਕਰਾਈ ਕੋਈ ਨਹੀਂ, ਅਸੀਂ ਅਜੇ ਵਿਲਕੀ ਜਾ ਰਹੇ ਨਾ ਵੀ ਹੋਰ ਮਿਲ ਜਾਏ। ਇਸ ਲਈ ਜੀ ਬਾਬਾ ਕਬੀਰ ਸਾਹਿਬ ਨੇ ਸੁਚੇਤ ਕੀਤਾ, ਭਾਈ ਕਬੀਰ ਕੋਠੀ ਕਾਠ ਕੀ ਦਸ ਦਿਸ਼ ਲਾਗੀ ਆਗ, ਪੰਡਿਤ ਮੰਡਿਤ ਜਲ ਮੂਹੇ ਮੂਰਖ ਉਭਰੇ ਭਾਗ। ਇਹ ਸਾਰੀ ਪਾਵਨ ਬਾਣੀ ਜੀ ਜਦੋਂ ਆਪਾਂ ਬਾਬਾ ਕਬੀਰ ਸਾਹਿਬ ਦੀ ਪੜ੍ਹਾਂਗੇ ਨਾ, ਉਹਨਾਂ ਦਾ ਜੀਵਨ ਹੈ ਵੀ ਜ਼ਿੰਦਗੀ ਜਿਉਣੀ ਹੈ ਅਤੇ ਕਿਹੜੇ ਢੰਗ ਨਾਲ ਜਿਉਣੀ ਹੈ, ਜਦੋਂ ਜੀਵਨ ਨੂੰ ਜਿਉਣਾ ਅਤੇ ਕਿਸ ਤਰੀਕੇ ਨਾਲ, ਫਿਰ ਉਹਨਾਂ ਦੱਸਿਆ ਨਾ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ, ਚੋਰੀ ਮੂੰਹ ਲੀਏ ਦਰਵਾਜ਼ੇ ਬਾਜੀ ਲਏ ਅਨਹਦ ਬਾਜੇ। ਇਹ ਸਾਰਾ ਪਾਵਨ ਜੀਵਨ ਹੈ ਜੀ ਬਾਬਾ ਕਬੀਰ ਸਾਹਿਬ ਦਾ, ਜਿਹੜਾ ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ ਆਪਣੀ ਪਾਵਨ ਬਾਣੀ ਰਾਹੀਂ ਸਾਡੀ ਝੋਲੀ ਵਿੱਚ ਪਾਇਆ ਅਤੇ ਸਾਨੂੰ ਉਪਦੇਸ਼ ਦੇ ਕੇ ਅਤੇ ਸਾਨੂੰ ਚੰਗੇ ਮਾਰਗ ਦਾ ਪਾਂਧੀ ਬਣਾਇਆ। ਜੇ ਤਾਂ ਉਹਨਾਂ ਦੇ ਦਰਸਾਏ ਰਾਹ 'ਤੇ ਤੁਰ ਪਈਏ ਫਿਰ ਤਾਂ ਜੀਵਨ ਸਫਲ ਹੈ, ਅਤੇ ਜੇ ਨਹੀਂ ਫਿਰ ਭਾਈ ਠੁੱਡੇ ਠੋਕਰਾਂ 'ਤੇ ਖਾਈ ਜਾਂਦੇ ਹਾਂ, ਉਹਨਾਂ ਚਿਰ ਖਾਂਦੇ ਰਹਾਂਗੇ ਜਿੰਨਾ ਚਿਰ ਮਾਰਗ ਚੰਗਾ ਨਹੀਂ ਮਿਲ ਜਾਂਦਾ। ਨਾਲ ਨਾਲ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਬਰਸੀ ਹੈ, ਰਾਜੇ ਬਹੁਤ ਆਏ ਅਤੇ ਆਉਂਦੇ ਵੀ ਰਹਿਣਗੇ, ਰਾਜੇ ਆਏ ਵੀ ਬਹੁਤ ਆਉਂਦੇ ਵੀ ਰਹਿਣਗੇ, ਪਰ ਤਾਂ ਹੀ ਰਾਜਾ ਹੈ ਜਿਹੜਾ ਪੰਜਾਬ ਦੀ ਚੜ੍ਹਦੀ ਕਲਾ ਦੀ ਸੋਚ ਲੈ ਕੇ ਆਇਆ ਹੋਵੇ, ਨਹੀਂ ਤੇ ਜਿੰਨੇ ਕੁ ਰਾਜੇ ਆਏ ਉਹ ਪੰਜਾਬ ਨੂੰ ਢਾਹ ਲਾਉਣ ਵਾਲੇ ਹੀ ਆਏ ਨੇ, ਅਤੇ ਕੋਈ ਟਾਵਾਂ ਹੀ ਹੈ ਜਿਹੜਾ ਪੰਜਾਬ ਦੀ ਚੜ੍ਹਦੀ ਕਲਾ ਦੀ ਸੋਚ ਲੈ ਕੇ ਆਉਂਦਾ। ਅਤੇ ਕਹਿਣ 'ਚ ਮੈਨੂੰ ਕੋਈ ਗੁਰੇਜ਼ ਨਹੀਂ ਹੈ ਜੀ, ਪੰਜਾਬ ਦੀ ਚੜ੍ਹਦੀ ਕਲਾ ਦੀ ਸੋਚ ਲੈ ਕੇ ਆਇਆ। ਜੇ ਇਤਿਹਾਸ ਵੇਖੀਏ ਜਾਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਆਇਆ ਜਿਹਨੇ ਰਾਜ ਸਥਾਪਿਤ ਕੀਤਾ, ਅਤੇ ਜੇ ਉਦੋਂ ਮਗਰੋਂ ਗੱਲ ਕਰਾਂਗੇ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ, ਠੀਕ ਹੈ ਇਹਦਾ ਘਰਾਣਾ ਬਹੁਤ ਚੰਗਾ ਹੈ, ਇਹਦੇ ਪੁੱਤਰ ਬਹੁਤ ਚੰਗੇ ਨੇ, ਪਰ ਇਹਦੇ ਅਹਿਲਕਾਰ ਬਹੁਤੇ ਚੰਗੇ ਨਹੀਂ। ਇਹਦੇ ਕੋਲ ਇਹਦੇ ਦਰਬਾਰ ਵਿੱਚ ਕੰਮ ਕਰਨ ਵਾਲੇ ਕੋਈ ਬਹੁਤੇ ਚੰਗੇ ਨਹੀਂ,
ਠੀਕ ਹੈ, ਇਹਦੇ ਸਿਪਾਹੀ ਬਹੁਤ ਚੰਗੇ ਨੇ, ਇਹਦੇ ਸੈਨਾਪਤੀ ਬੜੇ ਚੰਗੇ ਨੇ। ਮੈਂ ਜ਼ਿਕਰ ਤਾਂ ਕਰ ਰਿਹਾ ਕਿਉਂਕਿ ਸੈਨਾ ਵਿੱਚ ਇਹਦੇ ਹਰੀ ਸਿੰਘ ਨਲੂਆ ਵੀ ਹੈ, ਸੈਨਾ ਵਿੱਚ ਇਹਦੇ ਉਹ ਟੁਕੜੀ ਵੀ ਹੈ ਨਿਹੰਗ ਸਿੰਘਾਂ ਦੀ, ਅਕਾਲੀ ਫੂਲਾ ਸਿੰਘ ਜੀ, ਉਹ ਵੀ ਇਹਦੀ ਸੈਨਾ ਦਾ ਹਿੱਸਾ ਨੇ। ਸਿਪਾਹੀ ਚੰਗੇ ਵੀ ਨੇ, ਸੈਨਾਪਤੀ ਬਹੁਤ ਚੰਗੇ ਨੇ, ਸ਼ਾਮ ਸਿੰਘ ਅਟਾਰੀ ਇਹਦੀ ਸੈਨਾ ਵਿੱਚ ਹੈ। ਹੁਣ ਇਹ ਸਾਰੇ ਚੰਗੇ ਨੇ ਪਰ ਧਿਆਨ ਸਿੰਘ ਡੋਗਰੇ, ਲਾਲ ਚੰਦ ਡੋਗਰੇ ਵਰਗੇ ਇਹ ਇਹਦੇ ਅਹਿਲਕਾਰ ਨੇ, ਇਹ ਕੋਈ ਚੰਗੇ ਨਹੀਂ। ਜਿਹੜੇ ਤਾਂ ਸੈਨਾ ਵਿੱਚ ਨੇ ਉਹ ਚਾਹੁੰਦੇ ਨੇ ਸਾਡਾ ਰਾਜ ਰਹੇ ਅਤੇ ਸਾਡੇ ਬਾਦਸ਼ਾਹ ਦਾ ਰਾਜ ਰਹੇ, ਪਰ ਜਿਹੜੇ ਧਿਆਨ ਚੰਦ ਵਰਗੇ ਜਾਂ ਲਾਲ ਚੰਦ ਵਰਗੇ ਨੇ ਇਹ ਨਹੀਂ ਚਾਹੁੰਦੇ ਵੀ ਸਿੱਖਾਂ ਦਾ ਰਾਜ ਰਹੇ, ਵੀ ਇਹ ਰਾਜ ਕਰਨ, ਇਹ ਨਹੀਂ ਚਾਹੁੰਦੇ। ਪਰ ਚੇਤਾ ਰੱਖੋ ਜੀ, ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦਾ ਸਥਾਪਕ ਵੀ ਹਨ, ਕਿਉਂਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਵਿੱਚ ਰਾਜ ਸੰਭਾਲਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸੰਭਾਲਿਆ। ਬਹੁਤ ਤਸ਼ੱਦਦ ਭਰਿਆ ਸਮਾਂ ਸਿੱਖਾਂ ਨੇ ਵੇਖਿਆ ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਾਗ ਦੇ ਵਿੱਚ ਕਦਮ ਰੱਖਿਆ, ਫਿਰ ਇਹਨੇ ਜਿਹੜੀਆਂ 12 ਮਿਸਲਾਂ ਸੀ ਸਾਰੀਆਂ ਇਕੱਠੀਆਂ ਕਰਕੇ ਅਤੇ ਉਹਨਾਂ ਨੂੰ ਇੱਕ ਥਾਂ 'ਤੇ ਜੋੜਿਆ ਨਾ, ਵੀ ਮੈਂ ਰਾਜ ਭਾਗ ਵੱਡਾ ਕਰਾਂ। ਫਿਰ ਉਹਨਾਂ ਸਾਰਿਆਂ ਉੱਤੇ ਇਹਨੇ ਆਪਣਾ ਕਬਜ਼ਾ ਕੀਤਾ, ਕਬਜ਼ਾ ਕਰਕੇ ਕਿਤੇ ਆਪ ਇਹ ਬਾਦਸ਼ਾਹੀ ਹਾਸਲ ਕਰਦਾ ਹੈ, ਫਿਰ ਸਿੱਖ ਰਾਜ ਸਥਾਪਿਤ ਕੀਤਾ ਬਹੁਤ ਦੂਰ ਤੱਕ, ਅਫਗਾਨਿਸਤਾਨ ਤੱਕ ਰਾਜ ਭਾਗ ਹੈ ਸਾਡਾ। ਤੁਸੀਂ ਕਦੇ ਪੰਜਾਬ ਦਾ 1947 ਤੋਂ ਪਹਿਲਾਂ ਦਾ ਨਕਸ਼ਾ ਵੇਖਿਓ, 1947 ਤੋਂ ਪਹਿਲਾਂ ਦਾ,

ਸਿਰਫ ਕੇਸਰੀ ਨਿਸ਼ਾਨ ਹੈ। ਦਰਾ ਖੈਬਰ ਤੱਕ ਪੰਜਾਬ ਆਉਣ ਦਾ ਰਾਹ, ਪੰਜਾਬ ਉਹ ਰਾਜ ਹੈ ਜਿਹਨੇ ਭਾਰਤ ਨੂੰ ਹਮੇਸ਼ਾ ਬਚਾਇਆ ਹੈ, ਹਮੇਸ਼ਾ। ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਜੀ, ਉਹ ਵੱਖਰੀ ਗੱਲ ਹੈ, ਭਾਰਤ ਦੇ ਲੋਕਾਂ ਨੇ ਮੁੱਲ ਪਾਇਆ ਭਾਵੇਂ ਨਹੀਂ ਪਾਇਆ, ਪਰ ਪੰਜਾਬ ਉਹ ਰਾਜ ਹੈ ਜਿਹਨੇ ਭਾਰਤ ਨੂੰ ਜਿਉਣਾ ਸਿਖਾਇਆ ਹੈ, ਜਿਹਨੇ ਜਿਉਣਾ ਸਿਖਾਇਆ। ਕਿਉਂਕਿ ਦਰਾ ਖੈਬਰ ਦੀਆਂ ਪਹਾੜਾਂ ਵਿੱਚੋਂ, ਦਰਾ ਖੈਬਰ ਦੇ ਪਹਾੜਾਂ ਵਿੱਚੋਂ ਵੈਰੀ ਲੰਘ ਕੇ ਆਉਂਦਾ ਸੀ ਅਤੇ ਪੰਜਾਬ ਅੱਗੇ ਖੜੋਂਦਾ ਸੀ ਡਟ ਕੇ ਵੀ ਅਸੀਂ ਖੜੋਤੇ ਹਾਂ। ਜਿੰਨਾ ਚਿਰ ਪੰਜਾਬ ਖੜੋਤਾ ਓਨਾ ਚਿਰ ਭਾਰਤ ਅੰਦਰ ਕੋਈ ਦਾਖਲ ਨਹੀਂ ਹੋ ਸਕਿਆ। ਪੰਜਾਬ ਤੋਂ ਪਹਿਲਾਂ ਭਾਰਤ ਅੰਦਰ ਬੜੇ ਆਏ, ਅੱਜ ਜਦੋਂ ਬਾਬਰ ਦੀ ਗੱਲ ਕਰਦੇ ਹਾਂ ਕੌਣ ਸੀ, ਜਦੋਂ ਭਾਰਤ ਵਿੱਚ ਆਇਆ ਅਗਲੇ ਨੇ ਆ ਕੇ ਆਪਦਾ ਜ਼ੋਰ ਵਿਖਾਇਆ ਨਾ। ਬਾਪੂ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜ਼ੋਰੀ ਮੰਗੈ ਦਾਨ ਵੇ ਲਾਲ। ਅਗਲੇ ਨੇ ਆ ਕੇ ਰੀਝ ਨਾਲ ਭਾਰਤ ਨੂੰ ਲੁੱਟਿਆ, ਰੀਝ ਨਾਲ। ਬਾਬਰ ਤੋਂ ਪਹਿਲਾਂ ਕਿੰਨੇ ਆਏ ਲੁੱਟ ਕੇ ਲੈ ਕੇ ਗਏ, ਸਿਕੰਦਰ ਵਰਗੇ ਕੀ ਕਰਦੇ ਰਹੇ ਨੇ, ਭਾਰਤ ਨੂੰ ਲੁੱਟਦੇ ਹੀ ਰਹੇ ਨੇ ਨਾ। ਗੁਰੂ ਨਾਨਕ ਸਾਹਿਬ ਨੇ ਆ ਕੇ ਇੱਥੇ ਜਿਉਣ ਦੀ ਗੱਲ ਕੀਤੀ, ਇੱਥੇ ਵੀਰ ਰਸ ਦੀ ਗੱਲ ਕੀਤੀ ਗੁਰੂ ਕਲਗੀਧਰ ਸਾਹਿਬ ਨੇ ਆ ਕੇ। ਜਦੋਂ ਦਰਾ ਖੈਬਰ 'ਤੇ ਪੰਜਾਬ ਦਾ ਰਾਜ ਪਹੁੰਚਦਾ ਨਾ, ਫਿਰ ਨਹੀਂ ਸੀ ਕੋਈ ਭਾਰਤ ਦੇ ਵਿੱਚ ਹਮਲਾਵਰ ਦਾਖਲ ਹੋ ਸਕਿਆ। ਦਰਾ ਖੈਬਰ ਦੀਆਂ ਪਹਾੜੀਆਂ ਐਸੀਆਂ ਨੇ ਜੀ, ਜਿੱਥੋਂ ਦੋ ਘੋੜੇ ਬਰਾਬਰ 'ਤੇ ਨਹੀਂ ਸੀ ਨਿਕਲ ਸਕਦੇ, ਇੱਕੋ ਹੀ ਘੋੜਾ ਲੰਘਦਾ ਸੀ। ਉਹ ਰਾਹ ਇੱਦਾਂ ਦਾ, ਅਤੇ ਜਿਹੜੇ ਵੀ ਹਮਲਾਵਰ ਨੇ ਆਉਣਾ ਉਹਨਾਂ ਨੂੰ ਵਾਰੀ ਵਾਰੀ ਲੰਘਣਾ ਪੈਣਾ, ਅਤੇ ਭਾਰਤ ਦੇ ਲੋਕਾਂ ਕੋਲ ਇੰਨੀ ਹਿੰਮਤ ਨਹੀਂ ਸੀ ਵੀ ਅਸੀਂ ਉੱਥੋਂ ਇੱਕ ਇੱਕ ਲੰਘਦੇ ਹੋਏ ਨੂੰ ਰੋਕ ਸਕੀਏ। ਜੇ ਰੋਕਿਆ ਤਾਂ ਪੰਜਾਬ ਨੇ ਰੋਕਿਆ, ਹੋਰ ਕੋਈ ਨਹੀਂ। ਇਹ ਮੈਂ ਜ਼ਿਕਰ ਤਾਂ ਕਰਨ ਲੱਗਿਆ ਵੀ ਰਾਜ ਅਸੀਂ ਸਥਾਪਿਤ ਕੀਤਾ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸਥਾਪਿਤ ਕੀਤਾ, ਉਹ ਵੱਖਰੀ ਗੱਲ ਹੈ। ਜਦੋਂ ਅੰਗਰੇਜ਼ ਆ ਗਏ ਉਹਨਾਂ ਅੰਗਰੇਜ਼ਾਂ ਦੇ ਨਾਲ ਸਾਡੇ ਅਹਿਲਕਾਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਉਹ ਰਲ ਗਏ ਨਾ, ਧਿਆਨ ਚੰਦ, ਲਾਲ ਚੰਦ ਵਰਗੇ ਸਾਰੇ ਅੰਗਰੇਜ਼ਾਂ ਨਾਲ ਉਹਨਾਂ ਦੀ ਗੋਦ 'ਚ ਜਾ ਕੇ ਬਹਿ ਗਏ, ਜਿਨ੍ਹਾਂ ਨੇ ਇਹ ਕਹਿਤਾ ਸੀ ਵੀ ਤੁਸੀਂ ਚਿੰਤਾ ਨਾ ਕਰੋ, ਰਾਜ ਭਾਗ ਤੁਹਾਨੂੰ ਅਸੀਂ ਲੈ ਕੇ ਦਿਆਂਗੇ, ਮਹਾਰਾਜਾ ਰਣਜੀਤ ਸਿੰਘ ਤੋਂ ਕਿਵੇਂ ਰਾਜ ਲੈਣਾ ਉਹ ਸਾਡੀ ਜ਼ਿੰਮੇਵਾਰੀ ਹੈ, ਉਹਦੇ ਟੱਬਰ ਤੋਂ ਰਾਜ ਕਿਵੇਂ ਖੋਣਾ ਇਹ ਸਾਡੀ ਜ਼ਿੰਮੇਵਾਰੀ ਹੈ। ਔਰ ਵਾਕਈ ਜੀ ਇਹ ਕਹਿਣ ਦੇ ਵਿੱਚ ਕਿਸੇ ਤਰ੍ਹਾਂ ਵੀ ਗੁਰੇਜ਼ ਨਹੀਂ ਹੈ, ਸਾਡਾ ਰਾਜ ਕਦੇ ਨਹੀਂ ਸੀ ਮੁੱਕਦਾ ਜੇ ਸਾਨੂੰ ਮੁਕਾਉਣ ਵਾਲੇ ਸਾਡੇ ਆਪਦੇ ਨਾ ਹੁੰਦੇ। ਜਦੋਂ ਵੀ ਅਸੀਂ ਮਰੇ ਹਾਂ ਸਾਨੂੰ ਸਾਡਿਆਂ ਨੇ ਮਾਰਿਆ, ਸਾਨੂੰ ਬੇਗਾਨੇ ਨਹੀਂ ਮਾਰ ਸਕੇ, ਕਦੇ ਵੀ ਨਹੀਂ ਮਾਰ ਸਕੇ। ਜਦੋਂ ਵੀ ਅਸੀਂ ਮਰੇ ਹਾਂ ਸਾਨੂੰ ਸਾਡਿਆਂ ਨੇ ਮਾਰਿਆ, ਜਦੋਂ ਵੀ ਅਸੀਂ ਹਾਰੇ ਹਾਂ ਸਾਨੂੰ ਸਾਡਿਆਂ ਨੇ ਹਰਾਇਆ, ਜਦੋਂ ਵੀ ਸਾਡੀ ਪਿੱਠ ਲੱਗੀ ਹੈ ਸਾਨੂੰ ਸਾਡਿਆਂ ਨੇ ਸਾਡੀ ਪਿੱਠ ਲਵਾਈ ਹੈ, ਬੇਗਾਨਾ ਸਾਡੀ ਕਦੇ ਪਿੱਠ ਨਹੀਂ ਲਾ ਸਕਿਆ। ਜਦੋਂ ਵੀ ਅਸੀਂ ਮਰੇ ਹਾਂ ਸਾਨੂੰ ਗੱਦਾਰਾਂ ਨੇ ਮਾਰਿਆ, ਅਸੀਂ ਮਰਦੇ ਨਹੀਂ ਸੀ। ਧਿਆਨ ਚੰਦ ਹੁਣੀ ਉਹ ਨੇ, ਲਾਲ ਚੰਦ ਹੁਣੀ ਉਹ ਨੇ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਮੀ ਕੋਈ ਨਹੀਂ ਸੀ ਰੱਖੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਹਿਜ਼ਾਦੇ ਪਿੱਛੇ ਰੱਖੇ ਸੀ, ਲਾਲ ਚੰਦ ਦੇ ਪੁੱਤਰ ਨਾਲੋਂ ਆਪਣੇ ਸ਼ਹਿਜ਼ਾਦੇ ਪਿੱਛੇ ਰੱਖੇ ਹੋਏ ਸੀ। ਬਸ ਇਹੀ ਗੁਨਾਹ ਹੈ ਉਹਦਾ ਜਿਹਦੇ ਕਰਕੇ ਉਹ ਆਪਣਾ ਰਾਜ ਭਾਗ ਗਵਾ ਗਿਆ। ਉਹਨਾਂ ਚਿਰ ਤਾਂ ਰਿਹਾ ਜਿੰਨਾ ਚਿਰ ਉਹ ਜਿਉਂਦਾ ਰਿਹਾ, ਪਰ ਉਹਨੂੰ ਜਿਉਂਦੇ ਨੂੰ ਵੀ ਅਕਾਲੀ ਫੂਲਾ ਸਿੰਘ ਹੁਣੀ ਕਹਿੰਦੇ ਰਹੇ ਨੇ, ਭਾਈ ਕਿਸੇ ਦਿਨ ਤੂੰ ਬੜਾ ਪਛਤਾਏਂਗਾ। ਉਹ ਦਿਨ ਦੂਰ ਨਹੀਂ ਜਿੱਦਣ ਇਹਨਾਂ ਧਿਆਨ ਚੰਦ ਵਰਗਿਆਂ ਨੇ ਤੇਰਾ ਰਾਜ ਭਾਗ ਸਾਰਾ ਖੋਹ ਕੇ ਲੈ ਜਾਣਾ ਹੈ। ਤਾਂ ਤੁਸੀਂ ਵੇਖੋ ਜੀ, ਮਹਾਰਾਜਾ ਰਣਜੀਤ ਸਿੰਘ ਦੇ ਸੌਣ ਤੋਂ ਮਗਰੋਂ ਇੱਕ ਇਤਿਹਾਸਕਾਰ ਲੇਖਕ ਨੇ ਜ਼ਿਕਰ ਕੀਤਾ ਨਾ ਵੀ ਇਕੱਲਾ ਸ਼ੇਰ ਨਹੀਂ ਚਿਖਾ ਵਿੱਚ ਸੁੱਤਾ, ਪੰਜਾਬ ਦੀ ਕਿਸਮਤ ਸੌਂਗੀ ਜਿੱਦਣ ਮਹਾਰਾਜਾ ਰਣਜੀਤ ਸਿੰਘ ਆਪਦੀ ਚਿਖਾ 'ਤੇ ਲੇਟਦਾ ਹੈ ਸੌਂਦਾ ਹੈ, ਉੱਦਣ ਪੰਜਾਬ ਦੀ ਕਿਸਮਤ ਜਿਹੜੀ ਹੈ ਉਹ ਨਾਲ ਸੜ ਜਾਂਦੀ ਹੈ, ਮਹਾਰਾਜਾ ਰਣਜੀਤ ਸਿੰਘ ਦੀ ਦੇਹੀ ਦੇ ਨਾਲ ਸੜ ਜਾਂਦੀ ਹੈ। ਕਿਉਂ? ਕਿਉਂਕਿ ਉਦੋਂ 3 ਮਹੀਨਿਆਂ ਦੇ ਵਿੱਚ ਵਿੱਚ 3 ਮਹੀਨਿਆਂ ਦੇ ਵਿੱਚ ਵਿੱਚ ਧਿਆਨ ਚੰਦ ਹੁਣਾਂ ਨੇ ਸਾਰਾ ਟੱਬਰ ਮਹਾਰਾਜਾ ਰਣਜੀਤ ਸਿੰਘ ਦਾ ਖਤਮ ਕਰਤਾ ਸੀ।

ਤਿੰਨ ਮਹੀਨਿਆਂ ਦੇ ਵਿੱਚ, ਜਿਨ੍ਹਾਂ ਨੂੰ ਇਹ ਨਹੀਂ ਸੀ ਸਿਰਫ ਮਹਾਰਾਜਾ ਰਣਜੀਤ ਸਿੰਘ ਦੀ ਸ਼ਹਿ ਅਤੇ ਉਹਦੀ ਸ਼ਹਿ ਕਰਕੇ ਇਹਨਾਂ ਨੇ ਆਪਣੇ ਪੈਰ ਪਸਾਰੇ, ਅੰਗਰੇਜ਼ਾਂ ਨਾਲ ਇਹਨਾਂ ਦੀਆਂ ਸੰਧੀਆਂ ਹੋਈਆਂ, ਆਪਣੀਆਂ ਨੌਕਰੀਆਂ ਵਾਸਤੇ ਕੀਤੀਆਂ, ਨੌਕਰੀਆਂ ਹੀ ਨੇ ਰਿਹਾ, ਸਦਾ ਹੀ ਨੌਕਰ ਹੈ, ਬਾਦਸ਼ਾਹੀ ਨਹੀਂ ਰਿਹਾ, ਨੌਕਰ ਹੀ ਹੈ ਅੰਗਰੇਜ਼ਾਂ ਦੇ ਕੋਲ ਨੌਕਰੀ ਕਰਨ ਦੇ ਲਈ ਪੰਜਾਬ ਦਾ ਰਾਜ ਤੱਕ ਖਾ ਗਏ, ਸਿਰਫ ਇਸ ਕਰਕੇ ਵੀ ਅਸੀਂ ਆਪਣਾ ਅਸਲ ਰਸੂਖ ਵੱਡਾ ਕਰ ਸਕੀਏ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਤੀਹ ਸਾਲ ਹੈ ਨਾ ਜੋ ਕਿਤਾਬਾਂ ਕਹਿੰਦੀਆਂ ਨੇ, ਵੈਸੇ ਜੇ ਗੱਲ ਕਰੀਏ ਤਾਂ 50 ਸਾਲਾਂ ਦਾ ਜ਼ਿਕਰ ਆਉਂਦਾ ਹੈ, 30 ਸਾਲਾਂ ਦਾ ਰਾਜ ਜੋ ਪ੍ਰਤੱਖ ਰੂਪ ਵਿੱਚ ਕਿਤਾਬਾਂ ਸਾਡੀਆਂ ਇਤਿਹਾਸ ਦੀਆਂ ਕਹਿੰਦੀਆਂ ਨੇ, ਉਸ ਬਾਦਸ਼ਾਹ ਵਰਗਾ ਰਾਜ ਨਾ ਅੱਜ ਤੱਕ ਕਿਸੇ ਕੋਲੋਂ ਹੋਇਆ ਅਤੇ ਨਾ ਹੋਣਾ। ਅੱਜ ਦੇ ਰਾਜੇ ਜਿੱਦਾਂ ਦੇ ਮਰਜ਼ੀ ਹੋਣ, ਮੈਂ ਪਹਿਲੋਂ ਜ਼ਿਕਰ ਕੀਤਾ ਜੀ, ਪੰਜਾਬ ਦੀ ਚੜ੍ਹਦੀ ਕਲਾ ਸੋਚਣ ਵਾਲਾ ਕੋਈ ਟਾਵਾਂ ਰਾਜਾ ਢਾ ਲਾਉਣ ਵਾਲੇ ਤਾਂ ਸਾਰੇ ਹੀ ਨੇ, ਚੜ੍ਹਦੀ ਕਲਾ ਨੂੰ ਸੋਚਣ ਵਾਲਾ ਕੋਈ ਕੋਈ ਹੈ, ਅਤੇ ਜਿਹੜਾ ਅੱਜ ਦੇ ਸਮੇਂ 'ਚ ਪੰਜਾਬ ਦੀ ਚੜ੍ਹਦੀ ਕਲਾ ਨੂੰ ਸੋਚਦਾ, ਜਿਹੜੇ ਪੰਜਾਬ ਨੂੰ ਢਾ ਲਾਉਣ ਵਾਲੇ ਰਾਜੇ ਬੈਠੇ ਨੇ, ਉਹ ਸੋਚਣ ਵਾਲੇ ਨੂੰ ਵੀ ਰਹਿਣ ਨਹੀਂ ਦਿੰਦੇ। ਪੰਜਾਬ ਦੀ ਚੜ੍ਹਦੀ ਕਲਾ, ਪੰਜਾਬ ਦੇ ਲਈ ਸੋਚਣਾ ਕੋਈ ਮਾੜੀ ਗੱਲ ਨਹੀਂ, ਪਰ ਜ਼ਰੂਰਤ ਚਾਹੀਦੀ ਹੈ ਉਹ ਜਿਹੜੀ ਗੁਰੂ ਕਲਗੀਧਰ ਸਾਹਿਬ ਨੇ ਬਖਸ਼ੀ। ਰਾਜ ਕਰਨਾ ਹੈ, ਰਾਜ ਹਮੇਸ਼ਾ ਖੋਇਆ ਜਾਂਦਾ, ਥਾਲੀਆਂ 'ਚ ਪਰੋਸ ਕੇ ਨਹੀਂ ਮਿਲਦਾ। ਫਿਰ ਉਹ ਭਾਵੇਂ ਰਣਜੀਤ ਸਿੰਘ ਜੀ ਦਾ ਜੀਵਨ ਪੜ੍ਹ ਲਓ, ਰਾਜ ਖੋਇਆ, ਮਹਾਰਾਜੇ ਨੂੰ ਵੀ ਥਾਲ 'ਚ ਪਰੋਸ ਕੇ ਨਹੀਂ ਸੀ ਮਿਲਿਆ, ਉਹਨੇ ਵੀ ਖੋਇਆ। ਅਤੇ ਜਿੱਦਣ ਅੰਗਰੇਜ਼ਾਂ ਨਾਲ ਸੰਧੀ ਹੋਈ ਹੈ, ਅਗਲੇ ਨੇ ਡਟ ਕੇ ਕਿਹਾ ਵੀ ਮੈਂ ਤੁਹਾਨੂੰ ਆਪਣੇ ਰਾਜ 'ਚ ਵੜਨ ਨਹੀਂ ਦਿੰਦਾ, ਥਾਲ 'ਚ ਪਰੋਸ ਕੇ ਰਾਜ ਨਹੀਂ ਮਿਲਦਾ। ਅੱਜ ਵੀ ਜੇ ਅਸੀਂ ਸੋਚੀ ਬੈਠੀਏ ਨਾ, ਬੈਠੇ ਹਾਂ ਵੀ ਸ਼ਾਇਦ ਸਾਨੂੰ ਕਹਿਣਗੇ ਵੀ ਆਹ ਲਓ ਤੁਹਾਡਾ ਰਾਜ, ਅਸੀਂ ਤੁਹਾਨੂੰ ਥਾਲੀ 'ਚ ਪਰੋਸ ਕੇ ਦੇਣਾ, ਕਿਸੇ ਨਹੀਂ ਜੀ ਦੇਣਾ। ਜੇ ਰਾਜ ਕਰਨਾ ਤਾਂ ਰਾਜ ਖੋਣਾ ਪਏਗਾ, ਪਰੋਸ ਕੇ ਨਹੀਂ ਜੇ ਮਿਲਦਾ। ਫਿਰ ਖੋਣਾ ਕਿੱਦਾਂ ਹੈ, ਉਹ ਸਮੇਂ ਅਨੁਸਾਰ ਚੱਲਣਾ ਪਏਗਾ, ਉਹ ਸਮੇਂ ਉਸ ਸਮਝ ਨਾਲ ਮਤ ਨਾਲ ਚੱਲਣਾ ਪਏਗਾ, ਫਿਰ ਰਾਜ ਹੋਣਾ ਹੈ। ਇਹ ਨਹੀਂ ਵੀ ਅੱਜ ਵੀ ਅਸੀਂ ਆਖੀਏ ਵੀ ਹੁਣ ਉਵੇਂ ਖੋਈਏ ਜਿਵੇਂ ਪਹਿਲੋਂ ਖੋਏ ਨੇ, ਪਹਿਲੋਂ ਜਿੱਦਾਂ ਦਾ ਸਮਾਂ ਸੀ ਉੱਦਾਂ ਖੋਇਆ, ਹੁਣ ਜਿੱਦਾਂ ਦਾ ਸਮਾਂ ਰਾਜ ਉੱਦਾਂ ਹੀ ਖੋਣਾ ਪੈਣਾ। ਪਰ ਰਾਜ ਕਰਨ ਵਾਲਾ ਜਿਹੜਾ ਬਾਦਸ਼ਾਹ, ਫਿਰ ਉਹ ਉੱਦਾਂ ਦਾ ਬਣਾਇਓ ਜਿੱਦਾਂ ਦਾ ਮਹਾਰਾਜਾ ਰਣਜੀਤ ਸਿੰਘ ਹੈ, ਬਾਦਸ਼ਾਹ ਉੱਦਾਂ ਦਾ ਬਣਾਇਓ ਜਿਹੜਾ ਧਰਮ ਨੂੰ ਉੱਚਾ ਸਮਝਦਾ, ਰਾਜ ਨੂੰ ਨੀਵਾਂ ਸਮਝਦਾ। ਅਕਾਲੀ ਫੂਲਾ ਸਿੰਘ ਜੀ ਜਥੇਦਾਰ ਨੇ, ਅਤੇ ਮਹਾਰਾਜੇ ਦੀ ਹਿੰਮਤ ਨਹੀਂ ਸੀ ਵੀ ਉਹ ਜਥੇਦਾਰ ਸਾਹਮਣੇ ਅੱਖਾਂ ਚੁੱਕ ਜੇ। ਹੈ ਪੰਜਾਬ ਦਾ ਮਹਾਰਾਜਾ, ਪਰ ਅਕਾਲੀ ਫੂਲਾ ਸਿੰਘ ਅੱਗੇ ਅੱਖ ਚੁੱਕ ਜਾਏ, ਮਹਾਰਾਜਾ ਰਣਜੀਤ ਸਿੰਘ ਕੋਲ ਹਿੰਮਤ ਨਹੀਂ ਸੀ। ਜਥੇਦਾਰ ਵੀ ਉਹ ਹੋਵੇ ਜਿਹੜਾ ਅਕਾਲੀ ਫੂਲਾ ਸਿੰਘ ਵਰਗਾ, ਅਤੇ ਮਹਾਰਾਜਾ ਵੀ ਉਹ ਹੋਵੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਵਰਗਾ। ਰਾਜ ਹਮੇਸ਼ਾ ਧਰਮ ਤੋਂ ਨੀਵਾਂ ਰਿਹਾ, ਰਾਜ ਕਦੇ ਧਰਮ ਤੋਂ ਉੱਚਾ ਨਹੀਂ ਹੁੰਦਾ। ਅਤੇ ਜਿੱਥੇ ਰਾਜ ਧਰਮ ਤੋਂ ਉੱਚਾ ਹੋ ਜੇ, ਚੇਤਾ ਰੱਖੋ ਉੱਥੇ ਧਰਮ ਫਿਰ ਨਾਸ਼ ਹੀ ਨਾਸ਼ ਹੈ, ਅਤੇ ਉੱਥੇ ਰਾਜ ਵੀ ਨਾਸ਼ ਹੈ, ਉੱਥੇ ਨਾ ਧਰਮ ਰਹਿੰਦਾ ਅਤੇ ਨਾ ਰਾਜ ਰਹਿੰਦਾ। ਦੋਵੇਂ ਚੀਜ਼ਾਂ ਸਮਝ ਕੇ ਚੱਲਣਾ ਪਏਗਾ। ਗੁਰੂ ਸਾਹਿਬ ਕਿਰਪਾ ਕਰਨ, ਕੋਟਾਨਕੋਟ ਨਮਸਕਾਰ ਉਸ ਬਾਦਸ਼ਾਹ ਦੇ ਜੀਵਨ ਨੂੰ, ਅਤੇ ਉਹਦੇ ਜੋ ਪੰਜਾਬ ਪ੍ਰਤੀ ਚੰਗੀ ਮਤ, ਜੋ ਉਹਦੀ ਚੰਗੀ ਵਿਚਾਰ ਪੰਜਾਬ ਪ੍ਰਤੀ, ਅਤੇ ਭਗਤ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਬੇਅੰਤ ਆਪ ਸੰਗਤਾਂ ਨੂੰ ਵਧਾਈਆਂ। ਗੁਰੂ ਸਾਹਿਬ ਕਿਰਪਾ ਕਰਨ, ਮਾਲਕ ਨੇ ਜੋ ਉਪਦੇਸ਼ ਬਖਸ਼ਿਆ, ਗੁਰੂ ਸਾਹਿਬ ਦੇ ਇਹਨਾਂ ਦਿੱਤੇ ਰਾਹਾਂ 'ਤੇ ਚੱਲਣ ਦੀ ਜਾਂਚ ਆ ਜਾਏ। ਇਹਨਾਂ ਰਾਹਾਂ 'ਤੇ ਚੱਲਦਿਆਂ ਸਾਡੇ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਸਾਹਿਬ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ।

ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੇ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜਵੇ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਇਤਿਹਾਸ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਪਿੱਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ਣੀ ਸਹੀ ਪਿਆਰੇ ਮੇਲ

ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ।

ਦੇਵਸਰਾਤ ਦੇ ਦਾਈ ਦਇਆ ਖੇ ਲੈ ਸਕਲ ਜਗ ਚੰਗਿਆਈਆਂ ਵਾਚੈ ਕਰਮ ਹਦੂ ਕਰਮੀ।

0: ਫਤਿਹ।
1: ਤੁਮ ਪਹਿਰ ਦਾਸ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉਚੇ ਤੇ ਉਚਾ ਭਗਵੰਤ, ਸਗਲ ਸਮਗਰੀ ਤੁਮਰੈ ਸੁਤਰ ਧਾਰੀ, ਤੁਮ ਤੇ ਹੋਏ ਸਵਾਗਿਆਕਾਰ, ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹੇ ਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਰਿਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਬਦ ਗੁਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆਵੈ ਤਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਜੀ ਦੀ ਜੋਤ।

ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਚਿਤਾ ਵਿੱਚ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਏ।

ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ

ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਜ਼ੋਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਿਆ ਵੈ

ਐਹਨ ਸੁਸਹਿਜ ਸੁਭਾਏ ਦਰਸ਼ਨ ਪਰਸਿਐ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉਂ ਆਖਣੇ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੁੱਖ ਪੁੱਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਦਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵੜ ਤੇਰੀ ਦਾਤ ਜੇ ਨਾ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜੈ ਨਾ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਿੰਹ ਮਿਲ ਸੰਗਤ ਗੁਣ ਪ੍ਰਗਾਸ ਜਿਨਾ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨਤੇ ਉਬਾਏ ਤਾਕਾ ਰਿਜ਼ਕ ਆਗੇ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੈਂਤਾ ਕੋਏ ਨਾ ਕਿਸਕੀ ਧਰਿਆ
सिर से रिजग समाहें ठाकुर कहे मन पहो क्रिया उड़े उड़या वै सैं कौंसा तिस पाछे बचरे छरिया तिन कवण खलावे कवण चुगावे मन में ही सिमरन करया सब निदान दस अष्ट सिदान ठाकुर कर तल तरिया जन नानक बल बल सदबल जाइए तेरा अंत ना पारा बरिया सब निदान दस अष्ट सिदान ठाकुर कर तल तरिया जन नानक बल बल सदबल जाइए तेरा अंत ना पारा बरिया राग आसा महला चौथा सो पुरख एक ओंकार सतगुर प्रसाद सो पुरख निरंजन हर पुरख निरंजन हर गम्मा गम्मा पारा सब त्यावें सब त्यावें तुद जी हर सच्चे सृजनहारा सब जी तुम्हारे जी तू जिया का दातारा हर त्या वह संतो जी सब दुख विसारन हारा हर आपे ठाकुर हर आपे सेवक जी क्या नानक जंत विचारा तू घट घट अंतर सर्ब निरंतर जी हर एको पुरख समाणा एक दाते एक पेखारी जी सब तेरे चोज बिडाणा तू आपे दाता आपे भुगता जी हां तुद बिन अवर ना जाना तू पार ब्रह्म बेअंत बेअंत जी तेरे क्या गुण आख बखाणा जो सेव है तुद जी जन नानक तिन कुरबाणा हर त्यावहें हर त्यावहें तुद जी से जन जुग में सुखवासी से मुक्त पए जैना हर त्याया जी तेना टूटी जमकी फांसी जिन निरपौ जिन हर निरपौ त्याया जी तिनका पौ सब गवासी जिन से बया जिन से बया मेरा हर जी ते हर हर रूप समासी से धन जिन हर त्याया जी जन नानक तिन बल जासी तेरी भगत भंडार जी भरे बेअंत बेअंता तेरे भगत सलाहन तुद जी हर अनेक अनेक अनंता तेरी अनेक करे हर पूजा जी तप तपहें जपहें बेअंता तेरे अनेक पढ़ें बहुत सिमर शास्त्र जी कर किरिया खटकर्म करंता से भगत भले जन नानक जी जो पावें मेरे हर भगवंता तू आदि पुरख अपरंपर करता जी तुद जेवड अवर ना कोई तू जुग जुग एको सदा सदा तू एको जी तू नहीं चल करता सोई तुद आपे भावे सोई वरत जी तू आपे करहे सो होई तुद आपे सृष्ठ सब उपाई जी तुद आपे सिरे सब गोई
जन नान गुण गावे करते के जी, जो सब सिका जानोई। आसा महला चौथा, तू करता सचियार मेंडा साई, जो तो पावे सोई थीसी, जो तू दहें सोई हो पाई रहो। सब तेरी तू सबनी ते आया, जिसना कृपा करें तिन नाम रतन पाया। गुरमुखला दा मन मुग वाया, तुदे आप विछोड़िया अमिलाया। तू दरियाओ सब तुझी माहे, तुझ बिन दूजा कोई नाहे। जी जन सब तेरा खे, विजोग मिल विछोड़िया संजोगी में। जिसना तू जाना है सोई जन जाने, हर गुण सद ही आख वखाने।

ਆਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾ ਤਹਿਣ ਡੂਬੀਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵੰਤ ਨਾਨਕ ਤਿਨਕੀ ਸ਼ਰਨਾ ਜੈਨ ਤੂੰ ਨਾ ਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਖ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰੱਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸ਼ਰਣ ਪਰੇ ਕੀ ਰੱਖੋ ਸ਼ਰਮਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਓ ਪਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਭਾ ਦੇ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਵੈ ਹਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖਾਂ ਮਾਰੇ ਤਾਰੀ ਹੈ ਚੁਨ ਚੁਨ ਸ਼ਤਰ ਹਮਾਰੇ ਮਾਰੀ ਹੈ ਆਭਾਦ ਮੁਜੈ ਉਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੂ ਜੋ ਕਰਿਓ ਰੱਛਾ ਰਾਖ ਲਿਓ ਮੋਹੇ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨਵੰ ਦੁਸ਼ਟਨ ਕਹਿ ਹੰਤਾ ਤੁਮਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬੱਪ ਧਰਾ ਕਾਲ ਪਾਏ ਸ਼ਿਵਜੋ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜੌਣ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜੌਣ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈ ਜਛਣ ਉਪਜਾਇਓ ਆਦਿਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸ਼ਤਰਨ ਕੋ ਪਲਮੋ ਬਦਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ
चिंतित

ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਤੋ ਨਾਹੀ, ਮੈਨੋ ਜੋਗ ਕੀ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਬੀਰ ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ, ਕਿਆ ਲਾਗੇ ਮੇਰਾ। ਕਬੀਰ ਚੰਦਨ ਕਾ ਬਿਰਵਾ ਪਲਾ, ਬੇੜਿਓ ਟੱਕ ਪਲਾਸ, ਓਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਕਬੀਰ ਕੁਕਰ ਰਾਮ ਕੋ, ਮੁਤੀਆ ਮੇਰੋ ਨਾਉ, ਗਲੇ ਹਮਾਰੇ ਜ਼ੇਵਰੀ, ਜੈ ਖਿੰਚੈ ਤੈ ਜਾਉ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨਫਲ ਪੱਕ ਕੇ ਭੁਈ ਗਿਰੇ, ਬੋਰ ਨ ਲਾਗੇ ਡਾਰ। ਕਬੀਰ ਕਿਸੋਂ ਕਿਸੋਂ ਕੁੱਕੀਏ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੁੱਕਨੇ, ਕਬਹੂੰ ਕੈ ਸੁਨੇ ਪੁਕਾਰ। ਕਬੀਰ ਹਰ ਕਾ ਸਿਮਰਨ ਜੋ ਕਰੇ, ਸੋ ਸੁਖੀਆ ਸੰਸਾਰ, ਇਤ ਉਤ ਕਥੇ ਨਾ ਡੁੱਲਈ, ਜਿਸ ਰਾਖੇ ਸਿਰਜਨਹਾਰ। ਸੋ ਕਹੋ ਟਲ ਗੁਰ ਸੇਵੀਐ, ਅਹਿਨ ਸੈ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾ ਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।

हर सर्वनरंतर जन्या रहा।

0: ਵਾਹਿਗੁਰੂ
1: ਵਾਹਿਗੁਰੂ
0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਤਿਗੁਰੂ ਗੁਰੂ ਮਹਾਰਾਜ ਉਪਦੇਸ਼ ਦੇ ਰਹੇ ਨੇ ਭਲੇ ਵਾਸਤੇ। ਜੋ ਗੁਰ ਕਹੇ ਸੋਈ ਭਲ ਮੰਨੋ। ਜੋ ਮਹਾਰਾਜ ਸਾਨੂੰ ਗੁਰਬਾਣੀ ਚੋਂ ਉਪਦੇਸ਼ ਦੇ ਰਹੇ ਨੇ ਉਹ ਸਾਡੇ ਭਲੇ ਵਾਸਤੇ ਹੈ। ਉਹਦੇ ਨਾਲ ਸਾਡਾ ਭਲਾ ਹੀ ਹੋਏਗਾ, ਸਾਡਾ ਕਲਿਆਣ ਹੋਏਗਾ। ਤਾਂ ਗੁਰੂ ਮਹਾਰਾਜ ਜੀ ਭਲੇ ਵਾਸਤੇ ਉਪਦੇਸ਼ ਜਿਹੜਾ

ਭਾਈ ਆਨੰਦ ਸਿੰਘ ਨੂੰ ਕੋਲ ਬਿਠਾਉਂਦੇ ਆ। ਮਹਾਰਾਜ ਕਹਿੰਦੇ ਜੋ ਅੰਦਰ ਆਨੰਦ ਦੀ ਅਵਸਥਾ ਬਣੀ ਹੈ, ਭਾਈ ਆਨੰਦ ਸਿੰਘ ਜੀ ਦਰਵੇਸ਼ ਦੀ ਅਵਸਥਾ ਵੀ ਤੁਸੀਂ ਜਾਣਨਾ ਕਰੋ ਕਿ ਦਰਵੇਸ਼ ਕਿਹਨੂੰ ਕਹਿੰਦੇ ਨੇ। ਉਹ ਦਰਵੇਸ਼ ਪਰਿਵਾਰ ਗ੍ਰਸਤ ਧੀਆਂ ਪੁੱਤਰ ਛੱਡ ਕੇ ਕਿਸੇ ਜੰਗਲ ਦੇ ਵਿੱਚ ਬੈਠ ਕੇ ਕੋਈ ਦਰਵੇਸ਼ ਨਹੀਂ ਬਣਦਾ, ਨਾ ਪਹਾੜ ਦੀ ਚੋਟੀ 'ਤੇ ਬੈਠ ਕੇ, ਨਾ ਕੰਨਾਂ ਦੇ ਵਿੱਚ ਮੁੰਦਰਾਂ ਪਾ ਕੇ। ਦਰਵੇਸ਼ ਕਿੱਦਾਂ ਬਣਿਆ ਜਾਂਦਾ? ਸਤਿਗੁਰੂ ਮਹਾਰਾਜ ਜੀ ਦੱਸ

0: ਫਿਰ ਇਸ ਅਵਸਥਾ ਤੱਕ ਤੁਸੀਂ ਜਿਹੜਾ ਉਹ ਪਹੁੰਚੋ। ਇਹ ਤਨ ਦੀ ਅਵਸਥਾ ਨਹੀਂ, ਇਹ ਮਨ ਦੀ ਅਵਸਥਾ ਹੈ। ਮਨ ਕਰਕੇ ਤੁਸੀਂ ਤਿਆਗੀ ਬਣਨਾ, ਵੈਰਾਗੀ ਬਣਨਾ, ਸੰਨਿਆਸੀ ਬਣਨਾ ਹੈ, ਸਾਧੂ ਬਣਨਾ, ਦਰਵੇਸ਼ ਬਣਨਾ, ਇਹ ਸਭ ਮਨ ਦੀਆਂ ਅਵਸਥਾਵਾਂ ਨੇ। ਅਸੀਂ ਇਹਨੂੰ ਤਨ ਦੀ ਅਵਸਥਾਵਾਂ ਸਮਝ ਲਈਆਂ, ਇਸ ਲਈ ਬਾਹਰੋਂ ਦੇਖ ਕੇ ਅਸੀਂ ਕਹਿ ਦਿੰਦੇ ਹਾਂ ਇਹ ਸਾਧੂ ਹੈ, ਇਹ ਸੰਨਿਆਸੀ ਹੈ, ਵੈਰਾਗੀ। ਪਰ ਮਹਾਰਾਜ ਕਹਿੰਦੇ ਇਹ ਤਨ ਦਾ ਵਿਸ਼ਾ ਹੀ ਨਹੀਂ ਹੈ, ਇਹ ਤਾਂ ਮਨ ਦਾ ਵਿਸ਼ਾ ਹੈ। ਤੋ ਗੁਰੂ ਮਹਾਰਾਜ ਜੀ ਦੱਸਦੇ ਹਨ,
1: ਗਿਰਸਤ ਪੰਥ ਦੋਸਰ ਲਖ ਲਿਜੈ।
0: ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਹੈ ਕਿ ਉਹ ਰਸਤਾ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੈ।
1: ਜੇ ਕਰਵੋ ਉਹੀ ਸਕਲ ਸੁਨਿਜੈ।
0: ਜੇ ਤੂੰ ਇਸ ਮਾਰਗ ਦੇ ਉੱਪਰ ਤੁਰੇ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਇਹਨੂੰ ਸਮਝ

ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਪਾਵਨ ਸਲੋਕ ਹੈ ਔਰ ਸਤਿਗੁਰੂ ਮਹਾਰਾਜ ਜੀ ਇਹ ਉਚਾਰਨ ਕਰਕੇ ਸਮਝਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਕਹਿੰਦੇ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਕੇ। ਇਹ ਸੱਚ ਹੈ ਕਿ ਸਾਡੇ ਰਿਜ਼ਕ ਦਾ ਜਿਹੜਾ ਦਾਤਾ ਹੈ ਉਹ ਇੱਕ ਪਰਮੇਸ਼ਵਰ ਹੈ। ਉਹ ਹਰ ਇੱਕ ਨੂੰ ਪੈਦਾ ਵੀ ਕਰ ਰਿਹਾ ਅਤੇ ਹਰ ਇੱਕ ਨੂੰ ਰਿਜ਼ਕ ਵੀ ਦੇ ਰਿਹਾ ਹੈ। ਇਹ ਨਹੀਂ ਕਿ ਅਸੀਂ ਇਹ ਕਹੀਏ ਕਿ ਰਿਜ਼ਕ ਮੇਰੇ ਕਰਕੇ ਹੈ ਜਾਂ ਮੈਂ ਹਾਂ ਅਤੇ ਕਈਆਂ ਦਾ ਰਿਜ਼ਕ ਹੈ। ਨਹੀਂ, ਜਦੋਂ ਅਸੀਂ ਜਨਮ ਲੈਂਦੇ ਹਾਂ ਮਾਂ ਦੇ ਰਾਹੀਂ ਜਿਹੜਾ ਰਿਜ਼ਕ ਪਹੁੰਚਦਾ ਉਹਦਾ ਪ੍ਰਬੰਧ ਕਰਨ ਵਾਲਾ ਵੀ ਉਹ ਦਾਤਾ ਹੈ। ਪੱਥਰ ਦੇ ਵਿੱਚ ਜਿਹੜਾ ਜੀਵ ਹੈ ਉਹਦਾ ਰਿਜ਼ਕ ਦੇਣ ਵਾਲਾ ਵੀ ਉਹ ਦਾਤਾ ਹੈ। ਜਲ ਦੇ ਵਿੱਚ ਰਹਿਣ ਵਾਲਾ ਵੀ ਜਿਹੜਾ ਜੀਵ ਹੈ ਉਹਦਾ ਰਿਜ਼ਕ ਵੀ ਉਹਦਾ ਦਾਤਾ ਵੀ ਉਹ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨ ਆਵਈ ਅਗਨਤ ਭਰੇ ਭੰਡਾ। ਅਸੀਂ ਉਹਦੇ ਹੁਕਮ ਦੇ ਵਿੱਚ ਹਾਂ, ਜਿੱਥੇ ਜਿੱਥੇ ਸਾਡੇ ਦਾਣੇ ਖਿਲਰੇ ਆ ਰਿਜ਼ਕ ਦੇ ਉੱਥੇ ਉੱਥੇ ਉਸ ਮਾਲਕ ਨੇ ਸਾਨੂੰ ਤੋਰ ਦੇਣਾ। ਕੋਈ ਦਿਹਾੜੀ ਲਾਉਂਦਾ, ਕੋਈ ਦੁਕਾਨਦਾਰੀ ਕਰਦਾ, ਕੋਈ ਵਪਾਰ ਕਰਦਾ, ਪਰ ਜਿਹੜੇ ਉਹਦੇ ਹੁਕਮ ਤੋਂ ਬਾਹਰ ਹੁੰਦੇ ਨੇ ਫਿਰ ਉਹ ਬੇਈਮਾਨੀ ਹੇਰਾਫੇਰੀਆਂ ਔਰ ਜਿੰਨੇ ਵੀ ਮਾੜੇ ਕਰਮ ਸੰਸਾਰ ਦੇ ਵਿੱਚ ਹੋ ਰਹੇ ਨੇ ਇਹ ਉਹਦੇ ਹੁਕਮ ਤੋਂ ਬਾਹਰ ਹੀ ਨੇ। ਉਹਦੇ ਹੁਕਮ ਦੇ ਵਿੱਚ ਮਾਲਕ ਨੇ ਹਰ ਇੱਕ ਦੇ ਰਿਜ਼ਕ ਦਾ ਪ੍ਰਬੰਧ ਜਿਹੜਾ ਉਹ ਕੀਤਾ ਹੈ। ਤੁਮ ਦਾਤੇ ਠਾਕੁਰ ਪਰਤ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪਰਤ ਪਾਲਹੋ ਹਮ ਬਾਰਿਕ ਤੁਮਰੇ ਧਾਰੇ। ਰੋਜ਼ਾਨਾ ਅਸੀਂ ਪੜ੍ਹਦੇ ਹਾਂ ਪਾਠ ਕਰਦੇ ਹਾਂ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ। ਇਸ ਲਈ ਮਹਾਰਾਜ ਜੀ ਕਹਿੰਦੇ ਨੇ ਉਹ ਸਾਡੇ ਨੱਕ ਵਿੱਚ ਜਿਹੜੀ ਨੱਥ ਪਾਵ ਉਹਦੇ ਹੁਕਮ ਦੀ ਨੱਥ ਹੈ ਅਤੇ ਉਹਦੀ ਜਿਹੜੀ ਡੋਰ ਹੈ ਉਸ ਮਾਲਕ ਦੇ ਹੱਥ ਦੇ ਵਿੱਚ ਹੈ। ਜਿੱਥੇ ਜਿੱਥੇ ਸਾਡੇ ਦਾਣੇ ਜਿਹੜੇ ਆ ਉਹ ਖਿਲਰੇ ਨੇ ਰਿਜ਼ਕ ਦੇ ਉਹ ਮਾਲਕ ਉਸੇ ਰਾਹ ਉਸੇ ਰਸਤੇ ਉਹ ਸਾਨੂੰ ਤੋਰਦਾ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਪਾਵਨ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਚਾਰਨ ਕਰਕੇ ਸੁਣਾਉਂਦੇ।

0: ਸਿੱਖਾਂ ਦੇ ਘਰਾਂ ਦੇ ਵਿੱਚ ਪੈਦਾ ਹੋਣ ਵਾਲੇ ਸੁੱਤ ਭਾਵ ਪੁੱਤਰ ਭਾਈ ਆਨੰਦ ਸਿੰਘ ਜੀ ਨੂੰ ਮਹਾਰਾਜ ਜੀ ਆਖਦੇ ਹਨ,
1: ਗ੍ਰਸਤੀ ਹੋਣ ਤਾਂ ਹੋਈਐ ਐਸੇ।
0: ਗ੍ਰਸਤ ਜਿਹੜਾ ਹੈ ਉਹ ਕਿੱਦਾਂ ਦਾ ਹੋਣਾ ਚਾਹੀਦਾ, ਗ੍ਰਸਤੀ ਜੀਵਨ ਜਿਹੜਾ ਹੈ ਉਹ ਕਿੱਦਾਂ ਦਾ ਹੋਣਾ ਚਾਹੀਦਾ, ਕਿਉਂਕਿ ਸਾਨੂੰ ਮਹਾਰਾਜ ਨੇ ਪਰਮੇਸ਼ਵਰ ਦੇ ਨਾਲ ਜੁੜਨ ਵਾਸਤੇ ਜਿਹੜਾ ਯੋਗ ਮਾਰਗ ਦੱਸਿਆ। ਯੋਗ ਮਾਰਗ ਦੋ ਨੇ, ਇੱਕ ਪਰਿਵਾਰ ਗ੍ਰਸਤ ਨੂੰ ਛੱਡ ਕੇ ਔਰ ਇੱਕ ਗ੍ਰਸਤ ਪਰਿਵਾਰ ਦੇ ਵਿੱਚ ਰਹਿ ਕੇ। ਅਸੀਂ ਸੰਸਾਰ ਦੇ ਵਿੱਚ ਰਹਿਣਾ, ਪਰਿਵਾਰ ਦੇ ਵਿੱਚ ਗ੍ਰਸਤ ਜੀਵਨ ਜਿਉਂਦਿਆਂ ਹੋਇਆਂ ਅਸੀਂ ਮੋਹ ਦੀ ਪਕੜ ਨੂੰ ਛੱਡ ਕੇ ਜੋ ਸਾਡਾ ਪਰਿਵਾਰ ਹੈ ਅਸੀਂ ਉਹਨੂੰ ਸੰਗਤੀ ਰੂਪ ਵਿੱਚ ਨਾਲ ਜੋੜ ਕੇ ਪਰਮੇਸ਼ਵਰ ਦੇ ਨਾਮ ਦੀ ਕਮਾਈ ਕਰਨੀ ਹੈ। ਯੋਗ ਇਹ ਨਹੀਂ ਕਹਿੰਦਾ ਕਿ ਤੂੰ ਆਪਣੇ ਪਰਿਵਾਰ ਨੂੰ ਛੱਡ ਕੇ ਕਿਸੇ ਜੰਗਲ ਦੇ ਵਿੱਚ ਜਾ ਕੇ ਬੈਠ। ਯੋਗ ਦਾ ਅਰਥ ਹੁੰਦਾ ਜੁੜਨਾ। ਯੋਗ ਕੰਨਾਂ ਵਿੱਚ ਪਾਈਆਂ ਹੋਈਆਂ ਮੁੰਦਰਾਂ ਦਾ ਨਾਮ ਨਹੀਂ, ਤਨ 'ਤੇ ਮੱਲੀ ਹੋਈ ਵਿਭੂਤੀ ਦਾ ਨਾਮ ਨਹੀਂ। ਯੋਗ ਜਿਹੜਾ ਹੈ ਉਹ ਹੈ ਜੁੜਨਾ, ਸਾਡੀ ਸੁਰਤ ਉਹਦੇ ਨਾਲ ਜੁੜ ਜਾਏ। ਉਹ ਤਾਂ ਪਰਿਵਾਰ ਵਿੱਚ ਰਹਿ ਕੇ ਵੀ ਜੁੜ ਸਕਦੀ ਹੈ, ਪਰਿਵਾਰ ਦੇ ਵਿੱਚ ਸੰਸਾਰ ਵਿੱਚ, ਕਿਉਂਕਿ ਮਹਾਰਾਜ ਨੇ ਤਿੰਨ ਸਿਧਾਂਤ ਦਿੱਤੇ ਆ। ਉਹ ਵੱਖ ਹੋ ਕੇ ਥੋੜ੍ਹੀ ਹੋਣੇ ਆ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਵੀ ਕਰੋ ਆਪਣੀ, ਨਾਮ ਵੀ ਜਪੋ, ਔਰ ਜੋ ਕਮਾਇਆ ਉਹਨੂੰ ਵੰਡ ਕੇ ਵੀ ਛਕੋ। ਇਹ ਮਹਾਰਾਜ ਨੇ ਤਿੰਨ ਸਿਧਾਂਤ ਦਿੱਤੇ। ਇਸ ਲਈ ਮਹਾਰਾਜ ਨੇ ਕਿਹਾ ਜਿਹੜਾ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਜੁੜ ਜਾਂਦਾ ਹੈ ਉਹ ਅਸਲ ਦੇ ਵਿੱਚ ਜੋਗੀ ਹੈ। ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਏ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਗ੍ਰਸਤ ਹੋਣ ਤਾਂ ਹੋਈਐ ਐਸੇ। ਸਾਡਾ ਗ੍ਰਸਤ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਹੈ? ਗੁਰੂ ਮਹਾਰਾਜ ਜੀ ਸਮਝਾਉਂਦੇ ਹਨ,
1: ਸਗਨ ਸ਼ਾਵ ਤਰ ਵਨ ਮੈਂ ਆਹ।
0: ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕ ਜਿਹੜਾ ਉਹ ਰੁੱਖ ਹੈ ਬੜਾ ਸੰਘਣੀ, ਉਹਦੀ ਜਿਹੜੀ ਆ ਉਹ ਛਾਂ ਹਰਿਆ ਭਰਿਆ। ਇੱਕ ਜਿਹੜਾ ਉਹ ਦਰਖਤ ਹੈ,
1: ਰਹਿਤ ਕਪੋਤ ਕਪੋਤੀ ਤਹਾ।
0: ਇੱਕ ਸਿਰਫ ਸਮਝਾਉਣ ਵਾਸਤੇ, ਇਹ ਜਿਹੜਾ ਕਪੋਤ ਕਪੋਤੀ ਇਹਦਾ ਅਰਥ ਹੁੰਦਾ ਕਬੂਤਰ ਤੇ ਕਬੂਤਰੀ। ਫਿਰ ਬੇਨਤੀ ਹੈ ਵੀ ਇਹਨੂੰ ਸਮਝਣ ਲਈ ਵੀ ਗ੍ਰਸਤ ਜੀਵਨ ਸਾਡਾ ਕਿੱਦਾਂ ਦਾ ਹੋਣਾ ਚਾਹੀਦਾ, ਇਹਨੂੰ ਸਮਝਾਉਣ ਲਈ ਮਹਾਰਾਜ ਨੇ ਇਹ ਜਿਹੜਾ ਦੱਸਿਆ। ਕਹਿੰਦੇ ਇੱਕ ਦਰਖਤ ਹੈ ਜਿਹਦੇ ਉੱਤੇ ਇਹ ਪੰਛੀਆਂ ਦਾ ਜੋੜਾ ਰਹਿੰਦਾ ਹੈ।
1: ਵੱਧ ਨੇੜੇ ਉਸ ਵਸੇ ਸੁਖਾਰੇ।
0: ਇਹਨਾਂ ਨੇ ਆਪਣਾ ਇੱਕ ਆਲਣਾ ਬਣਾਇਆ, ਜਿਵੇਂ ਆਪਾਂ ਘਰ ਬਣਾਉਂਦੇ ਹਾਂ, ਇਹਨਾਂ ਨੇ ਦਰਖਤ ਦੇ ਉੱਤੇ ਇੱਕ ਆਲਣਾ ਬਣਾਇਆ ਹੈ।
1: ਬੱਚੇ ਬੱਚੇ ਜਾਣਕਾਰ ਪ੍ਰਤੇ ਪਾਰੇ।
0: ਔਰ ਇਹ ਜਿਹੜਾ ਪੰਛੀਆਂ ਦਾ ਜੋੜਾ ਰਹਿੰਦਾ ਹੈ ਅੱਗੋਂ ਇਹਨਾਂ ਦੇ ਬੱਚੇ ਵੀ ਨੇ, ਜਿਵੇਂ ਸਾਡਾ ਪਰਿਵਾਰ ਹੈ ਸਾਡੇ ਬੱਚੇ ਹੈ, ਇਸੇ ਤਰ੍ਹਾਂ ਇਹ ਪੰਛੀਆਂ ਦੇ ਵੀ ਅੱਗੇ ਬੱਚੇ ਹਨ।
1: ਬਰਖਤ ਝਰੀ ਲੱਗੀ ਇੱਕ ਵਾਰੀ।
0: ਇੱਕ ਦਿਨ ਕਹਿੰਦੇ ਬਰਸਾਤ ਬੜੀ ਹੋਈ, ਬਹੁਤ ਜ਼ਿਆਦਾ ਤੇਜ਼ ਬਰਸਾਤ ਹੋਈ ਹੈ।
1: ਆਇਓ ਬਦਕ ਲੀਏ ਕਰ ਜਾਰੀ।
0: ਇੱਕ ਸ਼ਿਕਾਰੀ ਜਿਹੜਾ ਉਹ ਆਪਣੇ ਘਰ ਤੋਂ ਦੂਰ ਸ਼ਿਕਾਰ ਵਾਸਤੇ ਨਿਕਲਿਆ ਸੀ।
1: ਵਿਹੰਗ ਨਾਹ ਤਿਓ ਨੈ ਕਿਤ ਪਾਇਓ।
0: ਇਹਨੂੰ ਕੋਈ ਸ਼ਿਕਾਰ ਇਹਦੇ ਹੱਥ ਦੇ ਵਿੱਚ ਨਹੀਂ ਆਇਆ ਹੈ।
1: ਅਰਮਤ ਪਰਮਤ ਛੂਛਾ ਤੈ ਆਇਓ।
0: ਭਟਕਦਾ ਭਟਕਦਾ ਛੂਛਾ ਖਾਲੀ ਹੀ ਕਹਿੰਦੇ ਇੱਧਰ ਉੱਧਰ ਘੁੰਮ ਰਿਹਾ ਸੀ।
1: ਕੰਪਤ ਸ਼ੀਤ ਲੱਗੇ ਜਲਵਾਯੋ।
0: ਇੱਕ ਬਰਸਾਤ ਬਹੁਤ ਜ਼ਿਆਦਾ ਤੇ ਦੂਸਰਾ ਹੈ ਵੀ ਉਹ ਸਰਦੀ ਦੀ ਰੁੱਤ, ਠੰਡ ਰੁੱਤ। ਬਰਸਾਤ ਦੇ ਵਿੱਚ ਭਿੱਜਿਆ ਹੋਇਆ ਸਰੀਰ ਇਹਦਾ ਕੰਬਦਾ ਸੀ।
1: ਇਸ ਤਰ ਤਰੇ ਰਹੇ ਉਹ ਠਹਿਰਾਇਓ।
0: ਇਹਨੇ ਫਿਰ ਆਉਂ ਚੱਲਦੇ ਚੱਲਦੇ ਦਰਖਤ ਦੇਖਿਆ ਵੀ ਭਰਮਾ ਦਰਖਤ ਹੈ, ਇਹਦੇ ਹੇਠਾਂ ਕੁਝ ਸਮੇਂ ਲਈ ਆਰਾਮ ਕਰ ਲਾਂ, ਰੁਕ ਜਾ, ਜਦੋਂ ਤੱਕ ਬਰਸਾਤ ਨਹੀਂ ਰੁਕਦੀ, ਠੰਡ ਵੀ ਬਹੁਤ ਹੈ। ਕਹਿੰਦੇ ਇਸ ਦਰਖਤ ਦੇ ਹੇਠਾਂ ਆ ਕੇ ਬੈਠਾ ਜਿਹਦੇ ਉੱਪਰ ਆਲਣਾ, ਉਸ ਆਲਣੇ ਦੇ ਵਿੱਚ ਪੰਛੀਆਂ ਦਾ ਜੋੜਾ ਉਹਨਾਂ ਦੇ ਬੱਚੇ ਉਸ ਆਲਣੇ ਦੇ ਵਿੱਚ ਹਨ।
1: ਰਾਤ ਭਈ ਪਰ ਭੁੱਲਿਓ ਰਾਹੋ,
0: ਰਾਤ ਦਾ ਹਨੇਰਾ ਹੋਣ ਕਰਕੇ ਇੱਕ ਰਸਤਾ ਭੁੱਲ ਗਿਆ। ਇਹਨੇ ਸੋਚਿਆ ਵੀ ਰਾਤ ਇਹਦੇ ਦਰਖਤ ਦੇ ਹੇਠਾਂ ਕੱਟ ਲੈਣਾ, ਸਵੇਰੇ ਦਿਨ ਚੜ੍ਹਿਆ ਫਿਰ ਮੈਂ ਰਸਤਾ ਲੱਭ ਲਵਾਂਗਾ। ਇਹ ਰਾਤ ਦੇ ਹਨੇਰੇ ਵਿੱਚ ਭਟਕਿਆ ਸੀ।
1: ਸ਼ੁਧਿਤ ਉਦਾਸ ਤ੍ਰਾਸ ਮਨ ਮਾਹੂ,
0: ਇੱਕ ਤਾਂ ਸਰਦੀ ਹੈ, ਦੂਸਰਾ ਬਰਸਾਤ ਹੈ, ਤਨ ਭਿੱਜਿਆ ਹੋਇਆ ਹੈ, ਸਰੀਰ ਆਕੜਦਾ ਹੈ, ਔਰ ਭੁੱਖ ਵੀ ਲੱਗੀ ਹੈ, ਡਰ ਵੀ ਹੈ ਕਿ ਸਰਦੀ ਕਿਤੇ ਜਿਹੜੀ ਆ ਉਹ ਲੱਗ ਨਾ ਜਾਵੇ।
1: ਥਰਿਓ ਸੁਣ ਹੋਏ ਬੈਠਿਓ ਮੌਨ,
0: ਕਹਿੰਦੇ ਬਸ ਮੌਨ ਧਾਰ ਕੇ ਬੈਠਾ, ਸਰੀਰ ਇਹਦਾ ਕੰਬ ਰਿਹਾ ਸੀ।
1: ਬੋਲ ਨਾ ਨਿਕਸ ਬਿਲੋਕੋ ਤੋਨ,
0: ਔਰ ਠੰਡ ਦੇ ਕਾਰਨ ਬੋਲ ਵੀ ਇਹਦੇ ਮੁੱਖ ਚੋਂ ਨਹੀਂ ਸੀ ਨਿਕਲਦੇ।
1: ਹੋਤੋ ਕੁਟੰਬੀ ਅਕਹਿ ਕਪੋਤ,
0: ਉਹ ਜਿਹੜਾ ਪੰਛੀਆਂ ਦਾ ਜੋੜਾ ਉਹਦਾ ਵੀ ਆਪਣਾ ਇੱਕ ਪਰਿਵਾਰ ਹੈ, ਆਲਣੇ ਵਿੱਚ ਬੈਠਿਆ। ਉਹਨਾਂ ਨੇ ਜਦੋਂ ਦੇਖਿਆ ਫਿਰ ਸਮਝ ਲੈਣਾ ਇਹ ਮਨੁੱਖ ਨੂੰ ਸਮਝਾਉਣ ਲਈ ਹੈ ਕਿ ਗ੍ਰਹਿਸਥ ਜੀਵਨ ਸਾਡਾ ਕਿੱਦਾਂ ਦਾ ਹੋਣਾ ਚਾਹੀਦਾ, ਉਹਦੇ ਵਿੱਚ ਧਰਮ ਦਾ ਗੁਣ ਕਿਹੜਾ ਹੋਣਾ ਚਾਹੀਦਾ, ਕਿਉਂਕਿ ਸਾਡੀ ਜਿਹੜੀ ਸ਼ੁਰੂਆਤ ਹੈ ਉਹ ਦਇਆ ਤੋਂ ਧਰਮ ਤੱਕ ਦੀ ਹੈ। ਜੇ ਅੰਦਰ ਦਇਆ ਹੈ ਫਿਰ ਅਸੀਂ ਧਰਮੀ ਹੋ ਸਕਦੇ ਹਾਂ, ਧਰਮ ਨੂੰ ਕਮਾ ਸਕਦੇ ਹਾਂ। ਜੇ ਦਇਆ ਹੀ ਨਹੀਂ ਹੈ ਫਿਰ ਧਰਮ ਕਮਾਉਣਾ ਸਾਡੇ ਲਈ ਔਖਾ ਹੈ। ਹੁਣ ਉਹ ਜਦੋਂ ਦੇਖਿਆ ਉਹਨਾਂ ਪੰਛੀਆਂ ਦੇ ਜੋੜਿਆਂ ਨੇ ਕਿ ਇਹ ਦਰਖਤ ਦੇ ਹੇਠਾਂ ਇੱਕ ਇਨਸਾਨ ਬੈਠਾ ਹੈ।
1: ਸੁਣੋ ਕਪੋਤੇ ਇਸ ਦੁੱਖ ਹੋਤ,
0: ਵੀ ਉਹਨਾਂ ਹੁਣ ਆਪਸ 'ਚ ਜਿਵੇਂ ਮੰਨ ਲਓ ਗੱਲਾਂ ਕਰਦੇ ਆ ਵੀ ਇਸ ਦਰਖਤ ਹੇਠਾਂ ਜਿਹੜਾ ਆ ਕੇ ਬੈਠਾ ਉਹ ਇੱਦਾਂ ਲੱਗਦਾ ਜਿਵੇਂ ਬਹੁਤ ਪਰੇਸ਼ਾਨ ਤੇ ਦੁਖੀ ਹੋਵੇ।
1: ਖੱਗ ਗ੍ਰਸਤੇ ਹਮਰੇ ਅਰ ਤੰਗੇ,
0: ਔਰ ਇਹਨੇ ਆ ਕੇ ਇਸ ਦਰਖਤ ਦਾ ਸਹਾਰਾ ਲਿਆ ਹੈ ਔਰ ਸਾਡਾ ਇਸ ਦਰਖਤ ਦੇ ਉੱਤੇ ਆਲਣਾ ਹੈ।
1: ਆਇਓ ਆਪਾਕੇਤ ਨਰ ਅੰਗੀ,
0: ਇਸ ਅਸੀਂ ਪੰਛੀ ਜਾਤੀ ਦੇ ਹਾਂ ਔਰ ਇਹ ਜਿਹੜਾ ਇਨਸਾਨੀ

0: ਇਹ ਸਾਡਾ ਜਿਹੜਾ ਉਹ ਧਰਮ ਸਾਨੂੰ ਇਹ ਕਹਿੰਦਾ ਕਿ ਅਸੀਂ ਇਹਦੀ ਮਦਦ ਕਰੀਏ, ਇਹਦੀ ਜਿਹੜੀ ਆ ਉਹ ਅਸੀਂ ਮਦਦ ਕਰੀਏ, ਇਹਨੂੰ ਇਸ ਮੁਸੀਬਤ ਦੇ ਵਿੱਚੋਂ ਦੀ ਬਚਾਈਏ। ਦੇਖੋ ਪੰਛੀ ਦੀ ਉਦਾਹਰਣ ਮਹਾਰਾਜ ਲੈ ਕੇ ਸਮਝਾ ਰਹੇ ਆ, ਅਸਲ 'ਚ ਇਹ ਗੁਣ ਇਨਸਾਨ ਵਿੱਚ ਹੋਣਾ ਚਾਹੀਦਾ ਅਤੇ ਇਨਸਾਨਾਂ ਵਿੱਚ ਇਹ ਗੁਣ ਖਤਮ ਹੋ ਰਿਹਾ। ਇੱਕ ਦੂਜੇ ਦੀ ਮਦਦ ਕਰਨੀ, ਹੈਲਪ ਕਰਨੀ, ਇੱਕ ਦੂਸਰੇ ਦੇ ਦੁੱਖ ਨੂੰ ਸਮਝਣਾ, ਮੁਸੀਬਤ ਨੂੰ ਸਮਝਣਾ, ਕਿਉਂਕਿ ਸੰਸਾਰ ਵਿੱਚ ਬਹੁਤ ਘੱਟ ਐਸੇ ਪ੍ਰਾਣੀ ਨੇ। ਬਹੁਤਾਤ ਵਿੱਚ ਤਾਂ ਤੁਸੀਂ ਦੇਖੋ ਹੁਣ ਸਿਰਫ ਮਤਲਬੀ ਲੋਕ ਰਹਿ ਗਏ, ਆਪਣੇ ਆਪਣੇ ਮਤਲਬ ਤੱਕ ਸੀਮਤ ਨੇ ਲੋਕ ਆਪਣੇ। ਜਿਵੇਂ ਮਹਾਰਾਜ ਨੇ ਕਿਹਾ ਨਾ, ਸੋ ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਕੋਈ ਕਿਸੇ ਨੂੰ ਕੋਈ ਮਤਲਬ ਨਹੀਂ ਹੈ। ਹਾਂ, ਸੁੱਖ ਵੇਲੇ ਤੁਹਾਡੇ ਕੋਲ ਜਿਹੜੇ ਬੈਠੇ ਆ ਉਹ ਦੁੱਖ ਦੀ ਘੜੀ ਵਿੱਚ ਤੁਹਾਡੇ ਤੋਂ ਮੂੰਹ ਫੇਰ ਲੈਣਗੇ, ਨੇੜੇ ਨਹੀਂ ਆਉਣਗੇ। ਇਹ ਅਸਲ ਵਿੱਚ ਮਨੁੱਖ ਅੰਦਰ ਆਹ ਗੁਣ ਹੋਣਾ ਚਾਹੀਦਾ ਸੀ, ਮਿਲਵਰਤਨ ਦਾ, ਦੁੱਖ ਸੁੱਖ ਸਾਂਝਾ ਕਰਨ ਦਾ। ਅੱਜ ਅਸੀਂ ਪੜ੍ਹੇ ਲਿਖੇ ਬਹੁਤ ਹੋ ਗਏ ਹਾਂ, ਪਰ ਜੇ ਅਸੀਂ ਆਪਣੇ ਬਜ਼ੁਰਗਾਂ ਵੱਲ ਦੇਖੀਏ ਜਾਂ ਪੁਰਾਤਨ ਸਮਾਂ, ਤੇ ਸਾਡੇ ਨਾਲੋਂ ਤੇ ਉਹ ਕਈ ਗੁਣਾ ਚੰਗੇ ਸੀ। ਇੱਕ ਮਿਲਵਰਤਨ ਤੇ ਸੀ ਨਾ ਆਪਸ ਵਿੱਚ, ਇੱਕ ਦੂਜੇ ਦਾ ਦੁੱਖ ਸੁੱਖ ਤਾਂ ਸਮਝਦੇ ਸੀ ਨਾ ਉਹ। ਇਹ ਸਾਡੀਆਂ ਪੜ੍ਹਾਈਆਂ ਸਾਨੂੰ ਅੱਜ ਬਹੁਤ ਅਗਾਂਹ ਲੈ ਗਈਆਂ, ਰਿਸ਼ਤੇ ਵੀ ਖਤਮ ਹੋ ਗਏ, ਸਾਨੂੰ ਰਿਸ਼ਤਿਆਂ ਦਾ ਵੀ ਨਹੀਂ ਪਤਾ, ਔਰ ਸਾਨੂੰ ਜਿਹੜਾ ਉਹ ਇੱਕ ਦੂਸਰੇ ਨਾਲ ਕਿਸ ਤਰ੍ਹਾਂ ਮਿਲਵਰਤਨਾ ਉਹ ਵੀ ਅਸੀਂ ਭੁੱਲ ਗਏ ਹਾਂ। ਫਿਰ ਕਹਿਣਾ ਪਏਗਾ ਵੀ ਉਹ ਸਮਾਂ ਚੰਗਾ ਸੀ, ਭਾਵੇਂ ਉਹ ਸਧਾਰਨ ਜੀਵਨ, ਸਾਦਾ ਪਹਿਰਾਵਾ, ਸਾਦਾ ਖਾਣਾ, ਸਾਦਾ ਰਹਿਣਾ, ਬਹੁਤੇ ਪੜ੍ਹੇ ਲਿਖੇ ਨਾ ਵੀ ਹੋ ਕਰਕੇ, ਪਰ ਇਨਸਾਨੀਅਤ ਤੇ ਸੀ ਨਾ ਉਹਨਾਂ ਅੰਦਰ। ਹੁਣ ਇੱਥੇ ਪੰਛੀ ਕਹਿੰਦੇ ਆ ਵੀ ਸਾਡਾ ਇੱਕ ਧਰਮ ਬਣਦਾ ਵੀ ਇਹ ਸਾਡੀ ਸ਼ਰਨ ਦੇ ਵਿੱਚ ਆ ਕੇ ਇਨਸਾਨ ਬੈਠਾ ਹੈ,
1: ਖਾਣ ਪਾਣ ਵਿਸ਼ਰਾਮੇ ਦੇਵੋ।
0: ਹੁਣ ਇਹਨੂੰ ਖਾਣ ਵਾਸਤੇ ਵੀ ਚਾਹੀਦਾ, ਇਹਨੂੰ ਠੰਡ ਤੋਂ ਬਚਣ ਵਾਸਤੇ, ਸੀਤ ਹਵਾ ਵੀ ਚੱਲ ਰਹੀ ਹੈ ਤੇ ਇਹਨੂੰ ਅਗਨੀ ਸੇਕ ਵਾਸਤੇ ਵੀ ਚਾਹੀਦੀ ਹੈ।
1: ਸੁੱਖ ਸਭ ਕਰੇ ਅਤਿਤ ਸੁੱਧ ਲੈਵੋ।
0: ਇਹ ਸਾਡਾ ਅਤਿਥੀ ਹੈ, ਪ੍ਰਾਹੁਣਾ ਹੈ, ਮਹਿਮਾਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਵੀ ਸਾਡਾ ਫਰਜ਼ ਬਣਦਾ ਹੈ ਵੀ ਆਪਾਂ ਦੋਵੇਂ ਜਣੇ ਰਲ ਕੇ ਇਹਦੇ ਵਾਸਤੇ ਕੁਛ ਕਰਨਾ ਕਰੀਏ।
1: ਠੱਗ ਤਨ ਹੱਥ ਨਾ ਦੇ ਵਿਦਾਤਾ।
0: ਹਾਂ ਠੀਕ ਹੈ, ਵਿਦਾਤੇ ਨੇ ਮਨੁੱਖਾਂ ਵਾਲੇ ਹੱਥ ਸਾਨੂੰ ਨਹੀਂ ਦਿੱਤੇ ਵੀ ਅਸੀਂ ਜਾ ਕੇ ਪ੍ਰਬੰਧ ਕਰ ਲਈਏ, ਸਾਨੂੰ ਵਿਦਾਤੇ ਨੇ ਪੰਛੀ ਜਾਤੀ ਵਿੱਚ ਪਾਇਆ, ਪਰ ਸਾਨੂੰ ਮਨੁੱਖਾਂ ਵਾਲੇ ਹੱਥ ਜਿਹੜੇ ਆ ਉਹ ਨਹੀਂ। ਗੱਲ ਨੋਟ ਕਰਿਓ, ਸਾਨੂੰ ਵਾਹਿਗੁਰੂ ਨੇ ਹੱਥ ਦਿੱਤੇ ਆ, ਪਰ ਅਸੀਂ ਇਹਨਾਂ ਹੱਥਾਂ ਨਾਲ ਕਿੰਨਿਆਂ ਦਾ ਭਲਾ ਕਰਦੇ ਹਾਂ, ਇਹਨਾਂ ਹੱਥਾਂ ਨਾਲ ਕਿੰਨਿਆਂ ਦੀ ਮਦਦ ਹੁੰਦੀ ਹੈ, ਕਿੰਨਿਆਂ ਦੀ ਅਸੀਂ ਹੱਥਾਂ ਨਾਲ ਕਿੰਨੀ ਕੁ ਸੇਵਾ ਕਰਦੇ ਹਾਂ। ਸਾਨੂੰ ਉਸ ਵਿਦਾਤੇ ਨੇ ਹੱਥ ਦਿੱਤੇ ਆ ਭਲੇ ਦੇ ਕਾਰਜ ਕਰਨ ਵਾਸਤੇ, ਸੇਵਾ ਕਰਨ ਲਈ, ਇਹਨਾਂ ਹੱਥਾਂ ਨਾਲ ਦੂਜਿਆਂ ਦੀ ਮਦਦ ਕਰਨ ਲਈ, ਤੇ ਜੇ ਇਹ ਨਹੀਂ ਜੁੜਦੇ ਫਿਰ ਧ੍ਰਿਗ ਨੇ ਇਹ ਹੱਥ ਸਾਡੇ, ਇਹ ਕਿਸੇ ਕੰਮ ਦੇ ਨਹੀਂ। ਹੁਣ ਉਹ ਕਹਿੰਦੇ ਵੀ ਸਾਨੂੰ ਵਿਧਾਤੇ ਨੇ ਭਾਵੇਂ ਹੱਥ ਨਹੀਂ ਦਿੱਤੇ ਹਨ,
1: ਹੈ ਇੱਕ ਚੋਜ ਚੋਗ ਚੁਨ ਖਾਤਾ,
0: ਪਰ ਸਾਡੇ ਕੋਲ ਚੁੰਝ ਜਿਹੜੀ ਹੈ ਨਾ ਇਹ ਦਿੱਤੀ ਹੈ, ਇਹੀ ਸਾਡੇ ਕੰਮ ਆਵੇਗੀ।
1: ਸੁਨ ਸੁਖ ਦਾਇਨ ਸੁਧ ਇਸ ਕੇਰੀ।
0: ਜਦੋਂ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰਦੇ ਆ ਤੇ ਇੱਕ ਨੇ ਗੱਲ ਆਖੀ ਦੂਜੇ ਨੇ ਸੁਣਨਾ ਕੀਤਾ,
1: ਚਾਹੀਏ ਲਈ ਸਕਲ ਇਸ ਵੇਰੀ।
0: ਉਹ ਕਹਿੰਦੇ ਵੀ ਠੀਕ ਹੈ, ਚਾਹੀਦਾ ਸਾਨੂੰ ਜਿਹੜਾ ਇੱਥੇ ਆਇਆ ਸ਼ਰਨ ਦੇ ਵਿੱਚ ਉਹਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ।
1: ਪਹਿਲੇ ਪਾਵਕ ਦੇ ਹੈ ਇਸੇ,
0: ਪਹਿਲੇ ਇਹਦੇ ਲਈ ਅੱਗ, ਪਾਵਕ ਕਹਿੰਦੇ ਅੱਗ, ਆਪਾਂ ਕੋਈ ਅੱਗ ਦਾ ਪ੍ਰਬੰਧ ਕਰੀਏ ਜਿਹਦੇ ਨਾਲ ਇਹਦੀ ਠੰਡ ਜਿਹੜੀ ਇਹਨੂੰ ਸਰੀਰ ਨੂੰ ਲੱਗੀ ਹੈ ਉਹ ਦੂਰ ਹੋ ਜਾਵੇ।
1: ਇਸ ਤੇ ਸੀਤ ਸਰੀਰ ਲੱਤੇ,
0: ਇਹਦੇ ਜਿਹੜੀ ਆ ਸਰੀਰ ਨੂੰ ਠੰਡ ਚੜ ਗਈ ਉਹ ਦੂਰ ਹੋਵੇ, ਪਹਿਲਾਂ ਅੱਗ ਦਾ ਪ੍ਰਬੰਧ ਕਰੀਏ।
1: ਉਦਮ ਤੇ ਲਕਸ਼ਮੀ ਹੋਏ ਭੋਲ,
0: ਕਹਿੰਦੇ ਉਦਮ ਭਾਵੇਂ ਚੁੰਝ ਦਿੱਤੀ ਹੈ ਪਰ ਉਦਮ ਕਰਨ ਨਾਲ ਅੱਗੇ, ਇਹ ਕਹਾਵਤ ਹੈ ਕਿ ਉਦਮ ਅੱਗੇ ਲਕਸ਼ਮੀ, ਪੌਣ ਅੱਗੇ ਹਵਾ। ਕਹਿੰਦੇ ਨੇ ਜਦੋਂ ਆਪਾਂ ਥੋੜ੍ਹਾ ਉਦਮ ਕਰਾਂਗੇ ਤੇ ਆਪੇ ਹੀ ਕਾਰਜ ਸਾਰੇ ਹੋ ਜਾਵਣਗੇ।
1: ਬੀਜ ਬੀਜਨੇ ਹਾਲੇ ਹੋਏ ਪੌਣ,
0: ਬੀਜਣ ਕਹਿੰਦੇ ਪੱਖਾ, ਪੱਖਾ ਝੱਲਾਂਗੇ ਤੇ ਹਵਾ ਆਏਗੀ, ਉਦਮ ਕਰਾਂਗੇ ਤੇ ਕੋਈ ਨਾ ਕੋਈ ਰਸਤਾ ਆਪੇ ਹੀ ਨਿਕਲ ਆਏਗਾ। ਜੇ ਉਦਮ ਹੀ ਨਹੀਂ ਕਰਾਂਗੇ ਤੇ ਰਸਤਾ ਕਿੱਥੋਂ ਬਣਨਾ। ਇਸ ਲਈ ਕਹਿੰਦੇ ਆਪਾਂ ਕੋਸ਼ਿਸ਼ ਤਾਂ ਕਰੀਏ, ਭਾਵੇਂ ਚੌਂਜੀ ਹੈ ਸਾਡੇ ਕੋਲ, ਗੱਲ ਨਾਲ ਨਾਲ ਸਮਝੀ ਚੱਲਿਓ ਵੀ ਜਿੰਨੀ ਕੁ ਸਮਰੱਥਾ ਸਾਡੇ ਕੋਲ ਹੈ ਉਨੀ ਕੁ ਤੋਂ ਆਪਾਂ ਮਦਦ ਕਰੀਏ ਨਾ। ਜਿੰਨੀ ਕੁ ਸਾਨੂੰ ਮਹਾਰਾਜ ਨੇ ਸਮਰੱਥਾ ਦਿੱਤੀ ਹੈ ਉਨਾ ਅਸੀਂ ਕੋਸ਼ਿਸ਼ ਕਰੀਏ ਵੀ ਅਸੀਂ ਕਿੰਨੀ ਕੁ ਮਦਦ ਕਰ ਸਕਦੇ ਹਾਂ। ਕਹਿੰਦੇ ਸਾਨੂੰ ਚੁੰਝ ਦਿੱਤੀ ਹੈ ਪਰ ਉਦਮ ਕਰਾਂਗੇ, ਕੋਈ ਨਾ ਕੋਈ ਰਸਤਾ ਨਿਕਲ ਆਵੇਗਾ।
1: ਇਮ ਬੋਲਤ ਹੀ ਉੱਡ ਕਰ ਗਇਓ।
0: ਕਹਿੰਦੇ ਆਪਸ ਚ ਦੋਵਾਂ ਨੇ ਜੋੜੇ ਨੇ ਜਿਹੜਾ ਅਸੀਂ ਪੰਛੀਆਂ ਦਾ ਸਲਾਹ ਕੀਤੀ, ਦੋਵਾਂ ਦਾ ਮਸ਼ਵਰਾ ਵੀ ਹੋਣਾ ਜ਼ਰੂਰੀ ਹੈ। ਗ੍ਰਸਤ ਜੀਵਨ ਕੀ ਹੈ? ਪਤੀ ਔਰ ਪਤਨੀ, ਪਤੀ ਔਰ ਪਤਨੀ ਦੋਵਾਂ ਦੀ ਵਿਚਾਰ ਇੱਕ ਹੋਣੀ ਚਾਹੀਦੀ ਹੈ। ਪਿਛਲੇ ਦਿਨੀ ਵੀ ਆਖਿਆ ਸੀ ਵੀ ਜਿਵੇਂ ਕਹਿੰਦੇ ਨਾ ਏਕ ਨੇ ਕਹੀ ਦੂਜੇ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ। ਇਹ ਨਾ ਹੋਵੇ ਇੱਕ ਕਵੇ ਤੇ ਦੂਜੇ ਦਾ ਮੂੰਹ ਵਿੰਗਾ ਹੋ ਜਾਏ, ਇੱਕ ਕਵੇ ਤੇ ਦੂਜਾ ਕਵੇ ਵੀ ਨਹੀਂ ਤੂੰ ਇਹ ਕਰਕੇ ਦਿਖਾ, ਇਹ ਕਿਵੇਂ ਕਰੇਗਾ। ਦੋਵਾਂ ਦੀ ਸੋਚ ਇੱਕ ਹੋਣੀ ਬਹੁਤ ਜ਼ਰੂਰੀ ਹੈ। ਇਸ ਵਾਸਤੇ ਕਹਿੰਦੇ ਇੱਕ ਨੇ ਆਖਿਆ ਵੀ ਆਪਾਂ ਇਹਦੀ ਮਦਦ ਕਰੀਏ, ਦੂਜੇ ਨੇ ਆਖਿਆ ਠੀਕ ਹੈ ਕਰਨਾ ਚਾਹੀਦਾ, ਸਾਡਾ ਫਰਜ਼ ਬਣਦਾ ਏ। ਕਹਿੰਦੇ ਫਿਰ ਉਹਨੇ ਆਪਣੇ ਆਲਣੇ ਤੋਂ ਉਡਾਰੀ ਮਾਰੀ ਹੈ।
1: ਗ੍ਰਾਮ ਅਗਨ ਦੁੱਖ ਦੇਖਤ ਭਇਓ।
0: ਗ੍ਰਾਮ ਇੱਕ ਪਿੰਡ ਦੇ ਵਿੱਚ ਅਗਨ ਧੁਖਤ, ਉੱਥੇ ਅੱਗ ਜਿਹੜੀ ਸੀ ਉਹ ਬਲ ਰਹੀ ਸੀ।
1: ਮੇਂਗਣ ਆਗ ਸੁਲਗਤੀ ਲੈ ਕੇ,
0: ਉਹ ਬਲਦੀ ਹੋਈ ਵਿੱਚੋਂ ਜਿੰਨਾ ਕੁ ਉਹਦੀ ਚੁੰਝ ਭਾਰ ਸਹਿ ਸਕਦੀ ਸੀ ਉਹਨੇ ਉਹਦੇ ਵਿੱਚੋਂ ਬਲਦੀ ਹੋਈ ਲੱਕੜੀ ਕਹਿ ਲਓ ਉਹਦੇ ਚੁੰਝ ਦੇ ਹਿਸਾਬ ਨਾਲ ਉਹਨੇ ਚੁੱਕੀ ਹੈ।
1: ਲਜਾਏ ਬਦਕ ਕੇ ਅੱਗੇ ਦੇਖੇ,
0: ਉਹ ਜਿਹੜਾ ਬਦਕ ਸ਼ਿਕਾਰੀ ਬੈਠਾ ਸੀ ਇਹ ਵੀ ਨਹੀਂ ਦੇਖਿਆ ਵੀ ਉਹ ਸ਼ਿਕਾਰੀ ਹੈ, ਹੋ ਸਕਦਾ ਜੇ ਸਾਡਾ ਸ਼ਿਕਾਰ ਕਰ ਲਵੇ, ਇਹ ਵੀ ਨਹੀਂ ਉਹਨਾਂ ਦੇ ਮਨ 'ਚ ਆਇਆ। ਉਹਨਾਂ ਆਇਆ ਵੀ ਮਦਦ ਕਰਨੀ ਹੈ, ਭਾਵੇਂ ਸਾਡਾ ਕੋਈ ਸ਼ਿਕਾਰੀ ਹੈ ਤਾਂ ਵੀ ਸ਼ਰਨ ਵਿੱਚ ਆਏ ਦੀ ਮਦਦ ਜਿਹੜੀ ਹੈ ਉਹ ਸਾਨੂੰ ਗੁਰੂ ਸਾਹਿਬ ਨੇ ਹੀ ਤਾਂ ਸਿਖਾਇਆ। ਕੋਈ ਸਾਡੇ ਨਾਲ ਬੁਰਾ ਕਰਦਾ ਕਰੇ ਪਰ ਸਾਨੂੰ ਮਹਾਰਾਜ ਨੇ ਸਿਖਾਇਆ ਤੂੰ ਸਰਬੱਤ ਦਾ ਭਲਾ ਹੀ ਮੰਗਣਾ, ਅਸੀਂ ਸਰਬੱਤ ਦਾ ਭਲਾ ਹੀ ਮੰਗਣਾ ਸਿੱਖਿਆ। ਹੁਣ ਉਹਨੇ ਲਿਆ ਕੇ ਉਸ ਜਿਹੜਾ ਬੈਠਾ ਸੀ ਤੜਪਦਾ ਪਿਆ ਠੰਡ ਨਾਲ ਕੰਬਦਾ ਉਹਦੇ ਕੋਲ ਲਿਆ ਕੇ ਉਹ ਜਿਹੜੀ ਬਲਦੀ ਹੋਈ ਅੱਗ ਰੱਖੀ ਹੈ।
1: ਸ਼ੁਸ਼ਕ ਆਲਣੇ ਤੇ ਦ੍ਰਿੜ ਗਿਰੇ,
0: ਜਿਹੜੇ ਇਹਨਾਂ ਦੇ ਆਲਣੇ ਕੋਲ ਸ਼ੁਸ਼ਕ ਸੁੱਕੇ ਤੀਲੇ ਸੀ ਉਹ ਵੀ ਆਪਣੀ ਚੁੰਝ ਨਾਲ ਲਿਆ ਕੇ ਉਹਦੇ ਅੱਗੇ ਰੱਖੇ ਤਾਂ ਕਿ ਉਹ ਅੱਗ ਜਿਹੜੀ ਹੈ ਚੰਗੀ ਤਰ੍ਹਾਂ ਬਲ ਜਾਵੇ।
1: ਮਦਕ ਹੇਰ ਜਾਰੇ ਤਿਸ ਵੇਰੇ,
0: ਕਹਿੰਦੇ ਉਸ ਪੰਛੀ ਨੇ ਉਹਦੀ ਮਦਦ ਕਰਨ ਵਾਸਤੇ ਉਹਨੂੰ ਠੰਡ ਤੋਂ ਬਚਾਉਣ ਵਾਸਤੇ ਫਿਰ ਪਹਿਲਾਂ ਜਿੰਨਾ ਵੀ ਹੋ ਸਕਿਆ ਉਹ ਬਲਦੀ ਅੱਗ ਨੂੰ ਲਿਆਂਦੇ, ਫਿਰ ਤੀਲੇ ਇਕੱਠੇ ਕਰ ਕਰਕੇ ਉਹਦੇ ਤੇ ਪਾ ਕੇ ਅੱਗ ਦਾ ਪ੍ਰਬੰਧ ਕੀਤਾ।
1: ਇੰਧਨ ਅਧਿਕ ਪ੍ਰਯੋਜਨ ਲਇਓ,
0: ਔਰ ਉਹਨੇ ਉਦਮ ਕੀਤਾ। ਦੇਖੋ ਉਦਮ ਹੈ ਕਰਾਂਗੇ ਤੇ ਹਾਰ ਨਹੀਂ ਹੋਏਗੀ, ਮੰਜ਼ਿਲ ਤੇ ਪਹੁੰਚ ਜਾਵਾਂਗੇ। ਜੇ ਉਦਮ ਹੀ ਨਹੀਂ ਕਰਨਾ ਫਿਰ ਤੇ ਹਾਰ ਹੀ ਹਾਰ ਹੈ, ਫਿਰ ਮੰਜ਼ਿਲ ਵੀ ਨਹੀਂ ਮਿਲਣੀ। ਇਹਨੇ ਹੁਣ ਉਦਮ ਕੀਤਾ, ਅੱਗ ਵੀ ਆ ਗਈ, ਤੀਲੇ ਵੀ ਇਕੱਠੇ ਕਰ ਕਰਕੇ ਅੱਗ ਦਾ ਪ੍ਰਬੰਧ ਜਿਹੜਾ ਸੀ ਉਹ ਕਰਵਾ ਦਿੱਤਾ।
1: ਬਹੁਤ ਪੜਾਵ ਮਚਾਪਤ ਭਇਓ,
0: ਔਰ ਫਿਰ ਜਿਵੇਂ ਵੀ ਹੋਇਆ ਆਸ ਪਾਸ ਕੋਈ ਫਲ ਕੋਈ ਮਿਲਿਆ ਉਹ ਲਿਆ ਕੇ ਵੀ ਉਹਦੇ ਅੱਗੇ ਰੱਖ ਦਿੱਤਾ, ਭਾਵ ਉਹਦੀ ਭੁੱਖ ਮਿਟਾਉਣ ਵਾਸਤੇ ਫਲ ਵੀ ਲਿਆਂਦਾ ਔਰ ਉਹਦੀ ਠੰਡ ਤੋਂ ਉਹਨੂੰ ਬਚਾਉਣ ਵਾਸਤੇ ਅੱਗ ਦਾ ਪ੍ਰਬੰਧ ਵੀ ਜਿਹੜਾ ਉਹ ਕਰ ਦਿੱਤਾ। ਮਹਾਰਾਜ ਕਹਿੰਦੇ ਆਹ ਹੈ ਗ੍ਰਸਤ ਜੀਵਨ ਦਾ ਮਾਰਗ ਰਸਤਾ ਕਿ ਅਸੀਂ ਕੀ ਕਰਨਾ, ਅਸੀਂ ਕੋਈ ਵੀ ਅਤਿਥੀ ਆਵੇ, ਅਤਿਥੀ ਦਾ ਮਤਲਬ ਹੁੰਦਾ ਮਹਿਮਾਨ ਆਵੇ ਪ੍ਰਾਹੁਣਾ ਆਵੇ, ਅਸੀਂ ਕੀ ਕਰਨਾ, ਖਿੜੇ ਮੱਥੇ ਅਸੀਂ ਉਹਦੀ ਸੇਵਾ ਦੇ ਵਿੱਚ ਲੱਗਣਾ, ਮੱਥੇ ਵੱਟ ਨਹੀਂ ਪਾਉਣਾ। ਪਹਿਲੇ ਮੱਥੇ ਖਿੜ ਜਾਂਦੇ ਸੀ ਕਿਉਂਕਿ ਪਹਿਲੇ ਕਿਹਾ ਮਿਲ ਵਰਤਨ ਸੀ, ਮੱਥੇ ਖਿੜ ਜਾਂਦੇ ਸੀ ਜਦੋਂ ਘਰ ਵਿੱਚ ਕੋਈ ਰਿਸ਼ਤੇਦਾਰ ਆਉਣਾ, ਕੋਈ ਪ੍ਰਾਹੁਣਾ ਆਉਣਾ, ਕੋਈ ਮਹਿਮਾਨ ਆਉਣਾ। ਹੁਣ ਤੇ ਜਦੋਂ ਫੋਨ ਲਾ ਕੇ ਅਗਲਾ ਕਹਿੰਦਾ ਨਾ ਵੀ ਆਉਣਾ, ਫਿਰ ਮੱਥੇ ਵੱਟ ਪਹਿਲਾਂ ਬੰਦੇ ਦੇ ਪੈ ਜਾਂਦਾ। ਬਿਰਲੇ ਨੇ ਜਿਨ੍ਹਾਂ ਦੇ ਮੱਥੇ ਖਿੜ ਜਾਂਦੇ ਆ ਵੀ ਸ਼ੁਕਰ ਹੈ ਵੀ ਘਰ ਦੇ ਵਿੱਚ ਮਹਿਮਾਨ ਆਏ ਪ੍ਰਾਹੁਣੇ ਆਏ, ਉਹ ਚਾਹ ਚੜ੍ਹ ਜਾਂਦਾ। ਪਰ ਉਹ ਬਿਰਲੇ ਨੇ ਜਿਨ੍ਹਾਂ ਅੰਦਰ, ਉਹ ਕੌਣ ਨੇ ਜਿਹੜੇ ਅੰਦਰੋਂ ਨਾਮ ਨਾਲ ਜੁੜੇ ਹੋਣਗੇ, ਜਿਨ੍ਹਾਂ ਦੇ ਭਾਂਡੇ ਅੰਦਰੋਂ ਖਾਲੀ ਨੇ, ਉੱਥੇ ਤੇ ਮੱਥੇ ਦੀ ਤਿਉੜੀਆਂ ਹੁੰਦੀਆਂ ਨੇ, ਉੱਥੇ ਮੱਥਾ ਖਿੜਦਾ ਨਹੀਂ, ਤਿਉੜੀਆਂ ਪੈ ਜਾਂਦੀਆਂ ਮੱਥੇ ਤੇ। ਪਰ ਜਿਹਦੇ ਅੰਦਰ ਨਾਮ ਹੋਵੇ ਉਹਦਾ ਮੱਥਾ ਖਿੜ ਜਾਂਦਾ, ਉਹ ਤੇ ਕਹਿੰਦਾ ਵਾਹਿਗੁਰੂ ਤੇਰਾ ਸ਼ੁਕਰ ਹੈ। ਉਹ ਸ਼ੁਕਰਾਨਾ ਕਰਦਾ ਵਾਹਿਗੁਰੂ ਦਾ। ਕਹਿੰਦੇ ਨੇ ਆ ਹੈ ਗ੍ਰਸਤ ਜੀਵਨ ਜਿਹਦੇ ਵਿੱਚ ਅਸੀਂ ਰਹਿ ਕੇ ਦਇਆ ਵਾਲਾ ਗੁਣ ਲੈ ਕੇ ਧਰਮ ਹੋਣ ਦਾ ਫਰਜ਼ ਆਪਣਾ ਜਿਹੜਾ ਉਹ ਨਿਭਾਉਣਾ ਹੈ। ਗ੍ਰਸਤ ਜੀਵਨ ਨੂੰ ਅਸੀਂ ਸਫਲਿਆਂ ਕਰਨਾ ਹੈ।
1: ਗ੍ਰਸਤੀ ਅਪਰ ਸਾਧ ਵੀ ਭਨੇ,
0: ਮਾਰੇ ਕਹਿੰਦੇ ਗ੍ਰਸਤ ਵਿੱਚ ਰਹਿ ਕੇ ਤੁਸੀਂ ਸਾਧ ਬਣ ਸਕਦੇ ਹੋ, ਕੋਈ ਪਰਿਵਾਰ ਛੱਡ ਕੇ ਥੋੜੀ ਸਾਧ ਬਣਿਆ ਜਾਂਦਾ। ਗ੍ਰਸਤ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਧੀਆਂ ਪੁੱਤਰਾਂ ਵਿੱਚ ਰਹਿ ਕੇ ਤੁਸੀਂ ਸ਼ਬਦ ਨਾਲ ਪਰਮਾਤਮਾ ਦੇ ਨਾਮ ਨਾਲ ਸੁਰਤ ਜੋੜ ਕੇ ਸਾਧ ਬਣ ਸਕਦੇ ਹੋ, ਸੰਤ ਬਣ ਸਕਦੇ ਹੋ। ਇਸ ਲਈ ਮਹਾਰਾਜ ਕਹਿੰਦੇ ਆਹ ਗੁਣ ਗ੍ਰਸਤੀ ਪਰਿਵਾਰ ਵਿੱਚ ਹੋਣਾ ਚਾਹੀਦਾ ਹੈ।
1: ਕੋ ਪੂਰਾ ਉਤਰੇ ਹਿਤ ਸਨੇ,
0: ਅੰਦਰ ਪਰਮੇਸ਼ਵਰ ਦੇ ਨਾਲ ਸੁਰਤ ਜੁੜ ਜਾਏ, ਪਰਿਵਾਰ ਵਿੱਚ ਰਹਿੰਦਿਆਂ ਸੇਵਾ ਵੀ ਕਰੋ, ਸਿਮਰਨ ਵੀ ਕਰੋ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਤਾਂ ਇਹ ਜਨਮ ਸਫਲਾ ਹੁੰਦਾ ਹੈ।
1: ਗੁਰ ਦੀਵਾਨ ਮੈਂ ਤੂੰ ਸੱਚ ਭਖੋ,
0: ਇਸ ਲਈ ਮਹਾਰਾਜ ਉਹਨੂੰ ਸਮਝਾ ਰਹੇ ਨੇ ਕਿਉਂਕਿ ਉਹ ਅਜੇ ਉਹਦਾ ਵਿਵਾਹ ਜਿਹੜਾ ਸੀ ਉਹ ਨਹੀਂ ਸੀ ਹੋਇਆ। ਇਸ ਲਈ ਮਹਾਰਾਜ ਕਹਿੰਦੇ ਤੂੰ ਗ੍ਰਸਤ ਜੀਵਨ ਵਿੱਚ ਪ੍ਰਵੇਸ਼ ਕਰਨਾ, ਤਾਂ ਤੈਨੂੰ ਅਸੀਂ ਸਮਝਾ ਰਹੇ ਹਾਂ ਕਿ ਇਹ ਗ੍ਰਸਤ ਜੀਵਨ ਵਿੱਚ ਰਹਿੰਦਿਆਂ ਕਿਵੇਂ ਨਾਮ ਦੀ ਕਮਾਈ ਕਰਨੀ ਹੈ।
1: ਕਿਆ ਮਾਨੇ ਗੋ ਕਰਨ ਬਿਲਾਖੋ,
0: ਫਿਰ ਮਹਾਰਾਜ ਨੇ ਨਾਲ ਪੁੱਛਿਆ ਵੀ ਤੇਰੀ ਮਨ ਦੀ ਹੁਣ ਇੱਛਾ ਦੱਸ ਕੀ ਹੈ। ਵੀ ਤੈਨੂੰ ਅਸੀਂ ਆਹ ਪੰਛੀਆਂ ਦੀ ਉਦਾਹਰਣ ਦੇ ਕੇ ਸਮਝਾ ਦਿੱਤਾ ਵੀ ਇੱਦਾਂ ਜੀਵਨ ਹੋਣਾ ਚਾਹੀਦਾ ਹੈ।
1: ਭਗਤ ਜੇ ਚਾਉ ਜੁਗ ਜਗਤ ਮਝਾਰਾ,
0: ਫਿਰ ਮਹਾਰਾਜ ਨੇ ਕਿਹਾ ਇਹ ਜਿਹੜੇ ਭਗਤ ਨੇ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਹੈ ਤੇ 15 ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮੌਜੂਦ ਹੈ। ਔਰ ਕਬੀਰ ਸਾਹਿਬ ਜੀ ਜਿਹੜੇ ਆ ਉਹ ਪਰਿਵਾਰਕ ਨੇ, ਨਾਮਦੇਵ ਜੀ ਦਾ ਪਰਿਵਾਰ ਹੈ, ਭਗਤ ਤ੍ਰਿਲੋਚਨ ਜੀ ਦਾ ਪਰਿਵਾਰ ਹੈ। ਭਗਤ ਕਿਰਤ ਵੀ ਕਰਦੇ ਆ, ਨਾਮ ਵੀ ਜਪਦੇ ਆ ਤੇ ਵੰਡ ਕੇ ਵੀ ਛਕਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਜਿੰਨੇ ਇਹ ਭਗਤ ਜਿਹੜੇ ਹੋਏ ਹਨ
1: ਸਭ ਕੋ ਹੈ ਕਬੀਰ ਸਰਦਾਰਾ,
0: ਜਿਨ੍ਹਾਂ ਨੂੰ ਵਿੱਚੋਂ ਕਬੀਰ ਸਾਹਿਬ ਨੂੰ ਸ਼੍ਰੋਮਣੀ ਭਗਤ ਜਿਹੜਾ ਉਹ ਮੰਨੇ।

ਆਨ ਬਾਟ ਕਾਹੇ ਨਹੀਂ ਆਇਆ? ਤੂੰ ਵੀ 9 ਮਹੀਨੇ ਮਾਂ ਦੀ ਕੁੱਖ ਚ ਰਿਹਾ, ਮੈਂ ਵੀ ਰਿਹਾ, ਤੇਰੇ ਵੀ ਖੂਨ ਦਾ ਰੰਗ ਲਾਲ ਹੈ, ਮੇਰੇ ਵੀ ਲਾਲ ਹੈ, ਮੇਰੇ ਵੀ 2 ਹੱਥ ਪੈਰ, ਤੇਰੇ ਵੀ 2 ਹੱਥ ਪੈਰ ਹੈ, ਫਿਰ ਤੂੰ ਵੱਖ ਕਿਵੇਂ ਹੋ ਗਿਆ? ਤੇਰਾ ਵੀ ਜਨਮ ਮਾਤਾ ਦੀ ਕੁੱਖ ਤੋਂ ਹੈ, ਮੇਰਾ ਵੀ ਹੈ, ਫਿਰ ਆਨ ਬਾਟ, ਬਾਟ ਕਹਿੰਦੇ ਰਸਤਾ, ਫਿਰ ਜਾਂ ਤਾਂ ਤੂੰ ਕਿਤੇ ਜੰਗਲ ਵਿੱਚੋਂ ਪੈਦਾ ਹੁੰਦਾ, ਕਿਤੇ ਉੱਤੋਂ ਆਸਮਾਨ ਤੋਂ ਡਿੱਗਦਾ, ਫਿਰ ਤੇ ਕਹਿੰਦੇ ਤੂੰ ਵੱਖਰਾ ਉੱਚ ਜਾਤੀ ਲੈ। ਉੱਥੇ ਫਿਰ ਭਰਮ ਗੜ ਤੋੜਿਆ, ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਹੋਏ, ਮੈਂ ਨੂੰ ਮਿਟਾ ਕੇ ਹਰ ਵੇਲੇ ਤੂੰ ਹੀ ਤੂੰ ਦਾ ਉਚਾਰਨ ਕੀਤਾ। ਕਬੀਰ ਸਾਹਿਬ ਨੂੰ ਪੁੱਛਿਆ, ਕਬੀਰ ਜੀ ਤੁਹਾਡੀ ਸਿਮਰਨੀ ਕਿੱਥੇ ਹੈ? ਵੀ ਲੋਕ ਤਾਂ ਹੱਥ ਵਿੱਚ ਸਿਮਰਨਾ ਮਾਲਾ ਜਿਹੜੀ ਹੈ ਉਹ ਲੈ ਕੇ ਜਪਦੇ ਆ, ਤੁਹਾਡੀ ਸਿਮਰਨੀ ਕਿੱਥੇ ਹੈ? ਕਬੀਰ ਸਾਹਿਬ ਕਹਿੰਦੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਮੇਰੀ ਰਸਨਾ ਤੇ ਜਿਹੜਾ ਰਾਮ ਚੱਲਦਾ ਨਾ ਨਾਮ, ਮੇਰੀ ਇਹੀ ਸਿਮਰਨੀ ਹੈ। ਸਾਹ ਅੰਦਰ ਜਾਂਦਾ ਤੇ ਵਾਹਿਗੁਰੂ, ਸਾਹ ਬਾਹਰ ਆਉਂਦਾ ਤਾਂ ਵਾਹਿਗੁਰੂ, ਸਾਹ ਅੰਦਰ ਭਰਦਾ ਤੇ ਰਾਮ, ਸਾਹ ਬਾਹਰ ਨਿਕਲਦਾ ਤੇ ਰਾਮ, ਮੇਰੇ ਤੇ ਇਹੀ ਮਨ ਕਰਨੇ ਚੱਲ ਰਹੇ। ਕਬੀਰ ਸਾਹਿਬ ਨੇ ਆਵਾਜ਼ਾਂ ਦਿੱਤਾ ਵੀ ਭਾਈ ਇਹ ਜ਼ਿੰਦਗੀ ਬੜੀ ਵੱਡਮੁੱਲੀ ਕੀਮਤੀ ਹੈ, ਇਹਨੂੰ ਸੰਭਾਲ ਲਓ। ਕਬੀਰ ਇਹ ਤਨ ਜਾਏਗਾ, ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ 1,00,000 ਕਰੋੜ। ਜਦੋਂ ਸੱਚ ਬੋਲਿਆ, ਕਿਉਂਕਿ ਸੱਚ ਬੋਲਣ ਵਾਲੇ ਨੂੰ ਵੀ ਜੰਜੀਰਾਂ 'ਚ ਜਕੜਿਆ ਜਾਂਦਾ ਹੈ, ਸੱਚ ਦੀ ਆਵਾਜ਼ ਉਠਾਉਣ ਵਾਲੇ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀ ਉਦੋਂ ਵੀ ਹੁੰਦੀ ਸੀ, ਅੱਜ ਵੀ ਹੁੰਦੀ ਹੈ। ਅੱਜ ਤੁਸੀਂ ਸੱਚ ਬੋਲ ਕੇ ਦੇਖੋ ਤਾਂ ਸਹੀ ਕੀ ਹਾਲ ਹੁੰਦਾ। ਇਸ ਲਈ ਸੱਚ ਨੂੰ ਕੈਦ ਹੁੰਦੀ ਹੈ, ਸੱਚ ਨੂੰ ਜੰਜੀਰਾਂ ਵਿੱਚ ਬੰਨਿਆ ਜਾਂਦਾ ਹੈ। ਅਸੀਂ ਉਹ, ਤੁਸੀਂ ਦੇਖੋ ਕੈਦ ਖਾਨੇ ਵਿੱਚ ਜਾਂ ਜੇਲ੍ਹਾਂ ਦੇ ਵਿੱਚ ਉਹ ਪ੍ਰਾਣੀ ਬੈਠੇ ਹੋਣਗੇ ਜਿਨ੍ਹਾਂ ਦਾ ਕੋਈ ਬਹੁਤਾ ਵੱਡਾ ਕਸੂਰ ਨਹੀਂ ਹੈ, ਤੇ ਜਿਹੜੇ ਬਹੁਤ ਵੱਡੇ ਗੁਨਾਹ ਕਰਕੇ ਬੈਠੇ ਆ ਉਹ ਤੁਹਾਨੂੰ ਆਜ਼ਾਦ ਘੁੰਮਦੇ ਨਜ਼ਰ ਆਉਣਗੇ। ਉਹਨਾਂ ਨੂੰ, ਉਹਨਾਂ ਲਈ ਕੋਈ ਜੰਜੀਰਾਂ ਨਹੀਂ, ਕੋਈ ਪਾਬੰਦੀ ਨਹੀਂ ਹੈ, ਕੋਈ ਕੈਦ ਨਹੀਂ ਹੈ, ਉਹ ਘੁੰਮ ਰਹੇ ਨੇ ਆਜ਼ਾਦ। ਜਿਨ੍ਹਾਂ ਨੇ ਬਹੁਤ ਵੱਡੇ ਗੁਨਾਹ ਕੀਤੇ ਤੇ ਜਿਨ੍ਹਾਂ ਦਾ ਕੋਈ ਵੱਡਾ ਕਸੂਰ ਨਹੀਂ ਸੀ ਉਹ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਪਏ ਆ। ਅਸੀਂ ਕਿਉਂ ਅਰਦਾਸਾਂ ਕਰਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ? ਕਿਉਂਕਿ ਉਹਨਾਂ ਦੇ ਬਹੁਤ ਵੱਡੇ ਸੱਚ ਉੱਤੇ ਉਹਨਾਂ ਨੇ ਤੁਰਨ ਦੀ ਕੋਸ਼ਿਸ਼ ਕੀਤੀ ਹੈ, ਸੱਚ ਦਾ ਹੋਕਾ ਦਿੱਤਾ ਹੈ, ਉਹ ਨਹੀਂ ਕੂੜ ਦੇ ਪੁਲੰਦਿਆਂ ਨੂੰ ਹਜ਼ਮ ਹੋਇਆ, ਕਿਉਂਕਿ ਚਾਰੇ ਪਾਸੇ ਝੂਠ ਹੀ ਝੂਠ ਹੈ, ਕੂੜ ਹੀ ਕੂੜ ਹੈ। ਕਬੀਰ ਸਾਹਿਬ ਨੇ ਸੱਚ ਬੋਲਿਆ ਤੇ ਸਿਕੰਦਰ ਲੋਧੀ ਜਿਹੜਾ ਉਸ ਵੇਲੇ ਦਾ ਬਾਦਸ਼ਾਹ ਉਹਨੇ ਪਕੜ ਲਿਆ, ਜੰਜੀਰਾਂ ਵਿੱਚ ਬੰਨ ਦਿੱਤਾ ਕਬੀਰ ਸਾਹਿਬ ਨੂੰ ਵੀ ਤੂੰ ਸੱਚ ਕਿਉਂ ਬੋਲਦਾ। ਜਦੋਂ ਬੰਨ ਲਿਆ ਜੰਜੀਰਾਂ ਦੇ ਵਿੱਚ, ਇੱਕ ਹਾਥੀ ਉਹਨੂੰ ਨਸ਼ਾ ਕਰਵਾ ਕੇ ਤੇ ਮਹਾਵਤ ਨੂੰ ਕਿਹਾ ਵੀ ਇਹਨੂੰ ਕਬੀਰ ਦੇ ਕੋਲ ਲੈ ਕੇ ਜਾ ਤੇ ਇਹ ਪੈਰ ਚੁੱਕੇਗਾ ਤੇ ਉਹਨੂੰ ਕੁਚਲ ਕੇ ਰੱਖ ਦੇਵੇ। ਮਹਾਵਤ ਬੈਠਾ ਹਾਥੀ ਦੇ ਉੱਤੇ, ਲੈ ਕੇ ਗਿਆ ਇਸ਼ਾਰਾ ਕਰਦਿਆਂ, ਕਬੀਰ ਸਾਹਿਬ ਨੂੰ ਬੇੜੀਆਂ 'ਚ ਬੰਨਿਆ ਹੋਇਆ। ਨਾਮਦੇਵ ਜੀ ਨੂੰ ਵੀ ਬੰਨਿਆ ਸੀ, ਨਾਮਦੇਵ ਜੀ ਦੀ ਮਾਤਾ ਵੀ ਰੋਂਦੀ ਆ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਕਬੀਰ ਸਾਹਿਬ ਦੇ ਮਾਤਾ ਜੀ ਵੀ ਰੋਂਦੇ ਆ। ਨਾਮਦੇਵ ਜੀ ਨੂੰ ਕਿਹਾ ਤੂੰ ਇਹਨਾਂ ਦੀ ਬੋਲੀ ਬੋਲ, ਆਪਣੀ ਛੱਡ ਦੇ। ਨਾਮਦੇਵ ਜੀ ਕਹਿੰਦੇ, ਨਾ ਹੂੰ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਮਾਂ ਤੂੰ ਮੈਨੂੰ ਝੂਠ ਬੋਲਣਾ ਸਿਖਾ ਰਹੀ ਹੈ, ਨਹੀਂ ਨਾ ਮੈਂ ਤੇਰਾ ਪੁੱਤਰ ਹਾਂ, ਨਾ ਤੂੰ ਮੇਰੀ ਮਾਂ ਹੈ, ਮੈਂ ਤਾਂ ਸੱਚ ਬੋਲਣਾ, ਜੋ ਸੱਚ ਹੈ ਉਹ ਦੱਸਣਾ ਮੈਂ ਦੁਨੀਆ ਨੂੰ। ਕਬੀਰ ਸਾਹਿਬ ਅੱਗੇ ਜਦੋਂ ਹਾਥੀ ਪੈਰ ਚੁੱਕਣ ਲੱਗਦਾ ਹੈ, ਪਰ ਹੈਰਾਨ ਹੋ ਗਏ ਵੀ ਉਹਨੂੰ ਕੁਚਲਿਆ ਨਹੀਂ, ਸਗੋਂ ਹਾਥੀ ਨੇ ਕਬੀਰ ਸਾਹਿਬ ਅੱਗੇ ਸਿਰ ਨਵਾ ਦਿੱਤਾ। ਫਿਰ ਕਹਿੰਦੇ ਵੀ ਗੱਲ ਨਹੀਂ ਬਣੀ, ਫਿਰ ਜੰਜੀਰਾਂ ਨਾਲ ਬੰਨ ਕੇ ਗੰਗਾ ਵਿੱਚ ਸੁੱਟ ਦਿੱਤਾ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗ ਸ਼ਾਲਾ ਪਰ ਬੈਠੇ ਕਬੀਰ। ਉਹ ਕਹਿੰਦੇ ਜੰਜੀਰਾਂ ਟੁੱਟ ਗਈਆਂ, ਖੁੱਲ ਗਈਆਂ, ਚਾਰੇ ਪਾਸੇ ਕਬੀਰ ਕਬੀਰ ਹੋਣ ਲੱਗ ਪਈ। ਹੁਣ ਸਾਨੂੰ ਕਿਤੇ ਮਾੜੀ ਜਿਹੀ ਵਡਿਆਈ ਮਿਲ ਜਾਏ ਨਾ ਮਾੜੀ ਜਿਹੀ, ਤੇ ਬੰਦੇ ਦੇ ਪੈਰ ਨਹੀਂ ਲੱਗਦੇ, ਮੈਂ ਕਰਦਾ ਫਿਰਦਾ, ਮੈਂ ਆਹ ਕੀਤਾ, ਮੈਂ ਆਹ ਕੀਤਾ, ਮੇਰੇ ਕਰਕੇ ਆਹ ਮੈਨੂੰ ਵਡਿਆਈ ਹੈ। ਕਬੀਰ ਸਾਹਿਬ ਨੂੰ ਕਿਹਾ ਵੀ ਚਾਰੇ ਪਾਸੇ ਤੁਹਾਡਾ ਨਾਮ ਹੋ ਗਿਆ ਨਾਮਣਾ, ਕੀ ਐਸਾ ਮਹਾਨ ਕੰਮ ਕਰ ਦਿੱਤਾ? ਕਬੀਰ ਸਾਹਿਬ ਹੱਥ ਜੋੜ ਕੇ ਕਹਿੰਦੇ, ਕਬੀਰ ਨਾ ਹਮ ਕੀਆ, ਨਾ ਕਰੇਂਗੇ ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ। ਕਬੀਰ ਕਹਿੰਦੇ ਉਹ ਤਾਂ ਹਰੀ ਜਾਣੇ।

ਵਰਗਾ ਮੈਂ ਹੋ ਗਿਆ, ਜਿਹਦਾ ਰੂਪ ਬਣ ਗਿਆ ਉਹ ਵੱਡਾ ਕਬੀਰ ਹੈ, ਮੈਂ ਦੁਨੀਆਂ ਦਾ ਕਬੀਰ ਹਾਂ। ਕਬੀਰ ਦਾ ਅਰਥ ਵੱਡਾ ਵੀ ਹੁੰਦਾ ਹੈ। ਕਹਿੰਦੇ ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ, ਇਹ ਉਹ ਜਾਣੇ ਜਿਹਦੇ ਨਾਮ ਦੀ ਮੈਂ ਕਮਾਈ ਕੀਤੀ ਹੈ। ਕਿਉਂਕਿ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ। ਕਬੀਰ ਸਾਹਿਬ ਕਹਿੰਦੇ ਮੈਂ ਤੇ ਕੂਕਰ ਹਾਂ, ਮੈਂ ਤੇ ਉਹਦੇ ਦਰ ਦਾ ਕੂਕਰ ਹਾਂ, ਉਹਦੇ ਹੁਕਮ ਨਾਲ ਚੱਲਣ ਵਾਲਾ, ਮੈਂ ਕੁਛ ਨਹੀਂ ਕੀਤਾ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ, ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਅਸੀਂ ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਸਲੋਕ ਪੜ੍ਹਦੇ ਹਾਂ, ਤੇ ਸਾਨੂੰ ਜੀਵਨ ਜਿਉਣ ਦੀ ਜਾਚ ਆਉਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਕਬੀਰ ਸਾਹਿਬ ਦਾ ਇੱਕ ਸਲੋਕ ਪੜ੍ਹ ਕੇ ਜਿਹੜਾ

ਕਬੀਰ ਸਾਹਿਬ ਜੀ ਦਾ ਸਲੋਕ ਵੀ ਸੁਣਾਇਆ ਔਰ ਆਖਿਆ ਵੀ ਉਹ ਦੇਖੋ ਵੀ ਤੇ ਗ੍ਰਸਤੀ ਹੋਏ ਨੇ, ਪਰਿਵਾਰ ਵਾਲੇ ਹੋਏ ਨੇ, ਪੁੱਤਰਾਂ ਵਾਲੇ ਹੋਏ ਨੇ। ਉਹਨਾਂ ਨੇ ਆਖਿਆ ਕਿ ਜਿਵੇਂ ਪਰਮਾਤਮਾ ਨੇ ਪੈਦਾ ਕੀਤਾ ਉਵੇਂ ਹੀ ਰਹਿਣਾ ਚਾਹੀਦਾ, ਸਾਡੇ ਅੰਦਰ ਹੰਕਾਰ ਨਹੀਂ ਆਉਣਾ ਚਾਹੀਦਾ, ਸਾਡੇ ਅੰਦਰ ਦਇਆ ਨਿਮਰਤਾ ਹੀ ਰਹਿਣੀ ਚਾਹੀਦੀ ਹੈ, ਸਾਡੇ ਅੰਦਰ ਆਕੜ ਨਹੀਂ ਆਉਣੀ ਚਾਹੀਦੀ। ਜਿਵੇਂ ਉਹਨੇ ਪੈਦਾ ਕੀਤਾ ਤਿਵੇਂ ਹੀ ਰਵਾਂਗੇ। ਤੇ ਫਿਰ ਕਹਿਣ ਲੱਗੇ ਉਹਦੇ ਨਾਲ ਪ੍ਰੀਤ ਪਾ ਕੇ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਹਾਂ ਕੋਈ ਕਵੇ ਮੇਰੇ ਕੋਲ ਹੀਰਾ ਹੈ, ਮੈਂ ਤੇ ਬੜਾ ਅਮੀਰ ਹਾਂ, ਮੇਰੇ ਕੋਲ ਤੇ ਕੀਮਤੀ ਰਤਨ ਨੇ, ਮੈਂ ਬੜਾ ਅਮੀਰ ਹਾਂ। ਜਿਵੇਂ ਪਹਿਲਾਂ ਹੀ ਸਾਂਝ ਪਾਈ, ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ। ਕਾਹਦਾ ਮਾਣ ਹੰਕਾਰ ਹੈ, ਜਦੋਂ ਸਰੀਰ ਛੱਡਣਾ ਇੱਕ ਕੌਡੀ ਕੰਮ ਨਹੀਂ ਆਉਣੀ, ਇਹ ਤਾਂ ਜਿਉਂਦਿਆਂ ਜੀ ਹੈ ਨਾ, ਇਹ ਤਾਂ ਸਾਡੇ ਗੁਜ਼ਰਾਣ ਵਾਸਤੇ ਹੈ। ਅਸੀਂ ਇਹਦੇ ਨਾਲ ਵਧੀਆ ਗੁਜ਼ਾਰਾ ਕਰਨਾ, ਵਧੀਆ ਘਰ ਹੋਵੇ, ਵਧੀਆ ਰੋਟੀ ਹੋਵੇ, ਵਧੀਆ ਕੱਪੜਾ ਹੋਵੇ, ਇਹਦੇ ਨਾਲ ਗੁਜ਼ਰਾਨ ਹੈ, ਪਰ ਨਾਲ ਲਿਜਾਣ ਵਾਸਤੇ ਤਾਂ ਕੁਛ ਵੀ ਨਹੀਂ ਹੈ। ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲਾਖ ਕਰੋੜ, ਚਲਤੀ ਵਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਸਾਹਿਬ ਕਹਿੰਦੇ, ਕਬੀਰ ਸਾਹਿਬ ਨੇ ਆਖਿਆ ਵੀ ਜਿਵੇਂ ਪਰਮੇਸ਼ਵਰ ਨੇ ਪੈਦਾ ਕੀਤਾ ਹੈ, ਅਗਰ ਤਿਵੇਂ ਹੀ ਅਸੀਂ ਬਣ ਕੇ ਰਵਾਂਗੇ ਤਾਂ ਫਿਰ ਉਹਦੇ ਨਾਲ ਸੱਚੀ ਪ੍ਰੀਤ ਪੈਂਦੀ ਹੈ। ਔਰ ਜਿਹੜਾ ਹੀਰਾ ਤੇ ਰਤਨ ਰੱਖ ਕੇ ਕਹਿੰਦਾ ਨਾ, ਮੈਂ ਕਹਿੰਦੇ ਭਾਵੇਂ ਕੋਈ ਹੀਰੇ ਵਰਗਾ ਹੋਵੇ, ਰਤਨਾ ਵਰਗਾ ਹੋਵੇ, ਉਹਦੀ ਬਰਾਬਰੀ ਉਹ ਨਹੀਂ ਕਰ ਸਕਦਾ ਜਿਹੜਾ ਪਰਮੇਸ਼ਵਰ ਨਾਲ ਸੱਚੀ ਪ੍ਰੀਤ ਪਾ ਕੇ ਬੈਠਾ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਐਸੀ ਪ੍ਰੀਤ ਮਹਾਰਾਜ ਕਹਿੰਦੇ ਤੁਸੀਂ ਪਰਿਵਾਰ 'ਚ ਰਹਿ ਕੇ ਵੀ ਪਾ ਸਕਦੇ ਹੋ, ਗ੍ਰਸਤ ਜੀਵਨ ਵਿੱਚ ਰਹਿੰਦਿਆਂ ਵੀ, ਧੀਆਂ ਪੁੱਤਰਾਂ ਵਿੱਚ ਰਹਿੰਦਿਆਂ ਵੀ ਕਿਰਤ ਕਰਕੇ ਨਾਮ ਵੀ ਜਪ ਸਕਦੇ ਹੋ ਔਰ ਕਿਰਤ ਕਰਕੇ ਤੁਸੀਂ ਵੰਡ ਕੇ ਵੀ ਛਕ ਸਕਦੇ ਹੋ। ਗੁਰੂ ਮਹਾਰਾਜ ਜੀ ਉਹਨੂੰ ਸਮਝਾ ਰਹੇ ਨੇ ਕਿ ਆਹ ਗ੍ਰਸਤ ਜੀਵਨ ਤੁਹਾਨੂੰ ਅਪਣਾਉਣਾ ਚਾਹੀਦਾ ਹੈ ਔਰ ਪਰਿਵਾਰ ਵਿੱਚ ਰਹਿ ਕੇ ਨਾਮ ਦੀ ਕਮਾਈ ਕਰਦਿਆਂ ਇਹ ਸ਼ੁਭ ਗੁਣ ਗ੍ਰਹਿਣ ਕਰਕੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹਦੇ ਵਰਗਾ ਹੀ ਹੋ ਜਾਣਾ ਚਾਹੀਦਾ। ਇਹਦੇ ਨਾਲ ਨਾਲ ਅੱਜ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ, ਸ਼ੇਰੇ ਪੰਜਾਬ ਨੂੰ ਯਾਦ ਕਰ ਰਹੇ ਹਾਂ। ਪੰਜਾਬ ਦੇ ਵਿੱਚ 40 ਸਾਲ ਦਾ ਰਾਜ ਹੈ ਔਰ ਅਸੀਂ ਅੱਜ ਯਾਦ ਵੀ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਉਹ ਦਿਨ ਸਾਨੂੰ ਚੇਤੇ ਆ ਜਾਂਦੇ ਆ। ਅੱਜ ਅਸੀਂ ਆਈਲੈਟਸ ਕਰਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਾਂ ਨਾ, ਵੀ ਸਾਡੇ ਬੱਚੇ ਬਾਹਰ ਜਾਣ ਪੜ੍ਹਨ ਲਿਖਣ, ਕੋਈ ਇੰਗਲੈਂਡ, ਕੋਈ ਅਮੈਰੀਕਾ, ਕੋਈ ਕੈਨੇਡਾ, ਕੋਈ ਕਿਤੇ ਕੋਈ ਕਿਤੇ। ਪਰ ਇੱਕ ਟਾਈਮ ਸੀ ਜਦੋਂ ਇੰਗਲੈਂਡ ਦੇ ਅੰਗਰੇਜ਼ ਇੱਥੇ ਨੌਕਰੀਆਂ ਕਰਨ ਵਾਸਤੇ ਆਉਂਦੇ ਸੀ। ਉੱਥੇ ਜਿਹੜਾ ਐਜੂਕੇਸ਼ਨ ਦਾ ਮਿਆਰ ਸੀ ਉਹ ਨੀਵਾਂ ਸੀ ਅਤੇ ਪੰਜਾਬ ਦਾ ਐਜੂਕੇਸ਼ਨ ਦਾ ਮਿਆਰ ਉੱਚਾ ਸੀ, ਜਿਹਨੂੰ ਅੱਜ ਅਸੀਂ ਸਾਰ ਤੋਂ ਨੀਵਾਂ ਕਰ ਦਿੱਤਾ। ਕਿਉਂ ਹੋ ਗਿਆ? ਕਿਉਂਕਿ ਸਾਡੇ ਆਪਣਿਆਂ ਨੇ ਧੋਖਾ ਦਿੱਤਾ, ਸਾਡੇ ਆਪਣਿਆਂ ਨੇ ਹੀ ਜਿਹੜਾ ਉਹ ਗਦਾਰਾਂ ਦੇ ਨਾਲ ਹੱਥ ਮਿਲਾ ਕੇ ਇਹ ਮਿਆਰ ਪੰਜਾਬ ਦਾ ਨੀਵਾਂ ਕਰ ਦਿੱਤਾ। ਇੱਕ ਟਾਈਮ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਜਦੋਂ ਇੰਗਲੈਂਡ ਤੋਂ ਅੰਗਰੇਜ਼ ਸਪੈਸ਼ਲ ਇੱਥੇ ਨੌਕਰੀਆਂ ਕਰਨ ਆਉਂਦੇ ਸੀ। ਅੱਜ ਅਸੀਂ ਜਾਂਦੇ ਹਾਂ, ਕਿਉਂਕਿ ਉਲਟ ਹੋ ਗਿਆ ਨਾ। ਅੱਜ ਕੋਹੇਨੂਰ ਹੀਰਾ ਅਸੀਂ ਦੇਖਣ ਲਈ ਸਪੈਸ਼ਲ ਉੱਥੇ ਜਾਂਦੇ ਹਾਂ, ਉਹ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਹੋਣਾ ਸੀ, ਉਹਦੇ ਦਰਬਾਰ ਸਾਹਿਬ ਦੇ ਵਿੱਚ ਹੋਣਾ ਸੀ। ਜਿੱਦਾਂ ਮਰਜ਼ੀ ਜਾਂਦੇ ਦਰਸ਼ਨ ਕਰਦੇ, ਕਿਉਂਕਿ ਜਦੋਂ ਸਰੀਰ ਛੱਡਣਾ ਸੀ ਮਹਾਰਾਜਾ ਰਣਜੀਤ ਸਿੰਘ ਅਤੇ ਧਿਆਨ ਸਿੰਘ ਡੋਗਰਾ, ਉਹਨੂੰ ਆਖਿਆ ਵੀ ਹੀਰਾ ਜਿਹੜਾ ਉਹ ਲਿਆ, ਮੇਰਾ ਪਤਾ ਕੋਈ ਨਹੀਂ ਸਵਾਸਾਂ ਦਾ ਕਦੋਂ ਮੁੱਕ ਜਾਣਾ ਅਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟ ਕਰਨਾ ਹੈ। ਪਰ ਉਹਨੇ ਬਹਾਨਾ, ਕਿਉਂਕਿ ਮਨ 'ਚ ਖੋਟ ਸੀ ਨਾ, ਬੇਈਮਾਨੀ ਸੀ, ਇਹ ਵੀ ਧਿਆਨ ਰੱਖਿਓ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਰਹਿਆ ਉਨਾ ਚਿਰ ਅੰਗਰੇਜ਼ ਪੰਜਾਬ ਦੇ ਵਿੱਚ ਪੈਰ ਨਹੀਂ ਪਾ ਸਕੇ। ਹਾਂ, ਨੌਕਰੀਆਂ ਕਰਨ ਜ਼ਰੂਰ ਆਉਂਦੇ ਰਹੇ ਆ, ਪਰ ਭਾਰਤ ਦੇ ਤੱਕ ਉਹਨਾਂ ਦੀ ਪਹੁੰਚ ਹੋ ਗਈ ਸੀ, ਭਾਰਤ 'ਤੇ ਕਾਬਜ ਹੋ ਗਏ, ਪਰ ਪੰਜਾਬ ਦੀ ਹੱਦ ਤੱਕ ਨਹੀਂ ਸੀ ਅੰਦਰ ਆ ਸਕਦੇ ਮਹਾਰਾਜਾ ਰਣਜੀਤ ਸਿੰਘ ਦੀ ਇਜਾਜ਼ਤ ਤੋਂ ਬਿਨਾਂ। ਇਹ ਤਾਂ ਜਦੋਂ ਸਰੀਰ ਛੱਡਿਆ ਉਹ ਫਿਰ ਇਹ ਡੋਗਰਿਆਂ ਨੇ ਹੱਥ ਅੰਗਰੇਜ਼ਾਂ ਨਾਲ ਮਿਲਾਇਆ ਤਾਂ ਉਹ ਪੰਜਾਬ ਦੇ ਵਿੱਚ ਐਂਟਰ ਹੁੰਦੇ ਆ।
ਉਹਨੇ ਉਹਦੇ ਮਨ 'ਚ ਖੋਟ ਸੀ, ਉਹਨੂੰ ਪਤਾ ਸੀ ਵੀ ਆ ਅਖੀਰਲੇ ਸਵਾਸਾਂ ਦੇ ਆ, ਉਹੀ ਗੱਲ ਹੋਈ, ਸਰੀਰ ਛੱਡ ਦਿੱਤਾ, ਉਹ ਕੋਹੇਨੂਰ ਹੀਰਾ ਜਿਹੜਾ ਸੀ ਅੰਗਰੇਜ਼ਾਂ ਦੇ ਹਵਾਲੇ ਕਰਤਾ। ਉਹ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦੇ ਰਾਜ ਦੇ ਵਿੱਚ ਜੇ ਇੱਕ ਗਰੀਬਣੀ ਮਾਂ ਵੀ ਆ ਕੇ ਆਪਣੇ ਘਰ ਦੇ ਵਿੱਚ ਰੋਟੀਆਂ ਪਕਾਉਣ ਵਾਲਾ ਤਵਾ ਵੀ ਲੈ ਕੇ, ਇਹ ਦੇਖੋ ਭਾਵਨਾ ਸੀ, ਤਵਾ ਵੀ ਲੈ ਕੇ ਆਈ ਨਾ, ਅਤੇ ਉਹ ਰਬੜ ਜਦੋਂ ਰਗੜਦੀ ਹੈ ਅਤੇ ਸਿਪਾਹੀ ਮਗਰ ਪੈ ਜਾਂਦੇ ਆ ਵੀ ਮਾਈ ਤੈਨੂੰ ਪਤਾ ਨਹੀਂ ਇਹ ਮਹਾਰਾਜਾ ਰਣਜੀਤ ਸਿੰਘ ਹੈ ਅਤੇ ਤੂੰ ਉਹਨਾਂ ਦੇ ਕੱਪੜੇ ਕਾਲੇ ਕਰ ਦਿੱਤੇ। ਉਹ ਕਹਿਣ ਲੱਗੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਦਰਬਾਰ ਹੈ ਉੱਥੇ ਤਾਂ ਹਰ ਇੱਕ ਨੂੰ ਮਾਣ ਸਨਮਾਨ ਮਿਲਦਾ, ਮੈਂ ਤਾਂ ਗਰੀਬਣੀ ਹਾਂ। ਕਹਿੰਦੇ ਉਦੋਂ ਪ੍ਰਸੰਨ ਹੋ ਕੇ ਉਸ ਤਵੇ ਦੇ ਭਾਰ ਜਿੰਨਾ ਸੋਨਾ ਦੇ ਦਿੱਤਾ। ਹੋਰ ਬੜੀਆਂ ਐਸੀਆਂ ਨੇ ਜੀਵਨ ਦੇ ਵਿੱਚ ਜਿੱਥੇ ਅਸੀਂ ਮਾਣ ਕਰਕੇ ਕਹਿ ਸਕਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਇੰਨਾ ਸਾਲ ਰਾਜ ਕਰਕੇ ਸ਼ੇਰੇ ਪੰਜਾਬ ਦਾ ਖਿਤਾਬ ਜਿਹੜਾ ਉਹ ਹਾਸਲ ਕੀਤਾ। ਹਾਂ, ਵਿੱਚੋਂ ਕੁਝ ਭੁੱਲਾਂ ਹੋਈਆਂ ਨੇ, ਜਿਵੇਂ ਵੇਸਵਾ ਦੇ ਦੁਆਰੇ ਜਾਣਾ, ਪਰ ਅਕਾਲੀ ਫੂਲਾ ਸਿੰਘ ਨੇ ਕਹਿਤਾ ਵੀ ਗੁਰੂ ਰਾਮਦਾਸ ਦੇ ਘਰ ਹਾਜ਼ਰ, ਹਿੰਮਤ ਵੀ ਤਾਂ ਉਹ ਚਾਹੀਦੀ ਆ ਨਾ ਵੀ ਮਹਾਰਾਜਾ ਧਿਆਨ ਰੱਖੀ ਤੂੰ ਮਹਾਰਾਜਾ ਤੇ ਹੈ ਪਰ ਗੁਰੂ ਰਾਮਦਾਸ ਦੇ ਘਰ ਤੇਰੀ ਹਾਜ਼ਰੀ ਨਹੀਂ ਲੱਗਣੀ ਕਿਉਂਕਿ ਤੂੰ ਬੇਮੁੱਖ ਹੋ ਗਿਆ। ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਉਹਨਾਂ ਕਿਹਾ ਕੀ ਸਜ਼ਾ ਹੈ? ਕਹਿੰਦੇ ਕੋੜੇ ਪੈਣਗੇ। ਉਹਨਾਂ ਉਸੇ ਵੇਲੇ ਕਿਹਾ ਮਾਰੋ ਕੋੜੇ, ਮੈਨੂੰ ਇਹ ਸਜ਼ਾ ਮਨਜ਼ੂਰ ਹੈ। ਉਹਨਾਂ ਆਖਿਆ ਤੈਨੂੰ ਦਿਲੋਂ ਗਲਤੀ ਦਾ ਅਹਿਸਾਸ ਹੋ ਗਿਆ ਅਤੇ ਤੇਰੀ ਭੁੱਲ ਬਖਸ਼ੀ ਗਈ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ, ਅਸੀਂ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਅੱਜ ਯਾਦ ਕਰ ਰਹੇ ਹਾਂ ਜੋ ਉਹਨਾਂ ਦੇ ਰਾਜ ਦੇ ਵਿੱਚ ਇਹ ਖਾਲਸਾ ਦਰਬਾਰ ਸਜਦਾ ਰਿਹਾ, ਚੜ੍ਹਦੀ ਕਲਾ ਰਹੀ, ਨਿਸ਼ਾਨ ਝੂਲਦੇ ਰਹੇ ਅਤੇ ਹਰ ਵੇਲੇ ਬਖਸ਼ਿਸ਼ਾਂ ਅਤੇ ਰਹਿਮਤਾਂ ਵਰਤਦੀਆਂ ਰਹੀਆਂ, ਉਹਨਾਂ ਨੂੰ ਵੀ ਅਸੀਂ ਅੱਜ ਦੇ ਦਿਨ ਯਾਦ ਕਰਦੇ ਹਾਂ। ਅਤੇ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ 'ਤੇ ਵੀ ਅਸੀਂ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ, ਉਹਨਾਂ ਦੇ ਪਾਵਨ ਸਲੋਕਾਂ ਵਿੱਚੋਂ ਉਹਨਾਂ ਦੀ ਵਿਚਾਰ ਨੂੰ ਸਮਝਣ ਦਾ ਯਤਨ ਕੀਤਾ ਹੈ ਕਿ ਪਰਮੇਸ਼ਵਰ ਦੇ ਹੁਕਮ ਵਿੱਚ ਚੱਲਣਾ ਹੈ, ਉਹਦੀ ਰਜ਼ਾ ਦੇ ਵਿੱਚ ਰਾਜ਼ੀ ਹੋ ਕੇ ਚੱਲਣਾ ਹੈ, ਅਸੀਂ ਉਹਦੇ ਕੂਕਰ ਬਣ ਕੇ ਚੱਲਾਂਗੇ ਅਤੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਪਰਮੇਸ਼ਵਰ ਵਾਹਿਗੁਰੂ ਜੀ ਬਖਸ਼ਦੇ ਆ। ਪਰ ਜਦੋਂ ਕੋਈ ਸੱਚ ਦੁਨੀਆ ਦੇ ਅੱਗੇ ਰੱਖਦਾ ਨਾ ਤੇ ਦੁਨੀਆ ਸਹਿਮਤ ਨਹੀਂ, ਕਬੀਰ ਸਾਹਿਬ ਨਾਲ ਵੀ ਨਹੀਂ ਕਈ ਸਹਿਮਤ ਹੋਏ, ਪਰ ਕਬੀਰ ਸਾਹਿਬ ਨੇ ਆਪਣਾ ਰਸਤਾ ਨਹੀਂ ਬਦਲਿਆ। ਮਨ ਮਾਨੇ ਲੋਕ ਨਾ ਭਤੀਜੇ ਨਾ ਭਤੀਜੇ ਤਾਂ ਉਹ ਕਿਆ ਕੀਜੇ। ਕਬੀਰ ਸਾਹਿਬ ਨੇ ਐਸੀ ਕਿਹੜੀ ਗੱਲ ਕਹਿਤੀ ਲੋਕ ਖੁਸ਼ ਨਹੀਂ ਹੋਏ? ਉਹ ਕਹਿੰਦੇ ਕਿਆ ਪੜੀਏ ਕਿਆ ਗੁਨੀਏ ਕਿਆ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਤੁਸੀਂ ਕਿਸੇ ਨੂੰ ਕਹਿ ਕੇ ਦੇਖੋ ਕਿ ਤੂੰ ਪਾਠ ਤੇ ਕਰਦਾ ਪਰ ਪਾਠ ਵਾਲਾ ਗੁਣ ਤੇਰੇ 'ਚ ਨਜ਼ਰ ਨਹੀਂ ਆਉਂਦਾ, ਤੂੰ ਸੇਵਾ ਤੇ ਕਰਦਾ ਪਰ ਸੇਵਾ ਵਾਲਾ ਗੁਣ ਤੇਰੇ 'ਚੋਂ ਦਿਸਦਾ ਨਹੀਂ ਹੈ। ਹੋ ਸਕਦਾ ਉਹ ਗਲ ਪੈ ਜਾਏ, ਉਹ ਨਾ ਸਹਿਮਤ ਹੋਵੇ। ਉਹਨੇ ਕਿਹਾ ਤੈਨੂੰ ਜ਼ਿਆਦਾ ਪਤਾ। ਕਬੀਰ ਸਾਹਿਬ ਨੇ ਵੀ ਕਿਹਾ ਕਹਿੰਦੇ ਤੇਰੇ ਅੰਦਰ ਸਹਿਜ ਹੀ ਨਹੀਂ ਆਇਆ, ਫਿਰ ਕਿਆ ਪੜੀ ਹੈ ਕਿਆ ਗੁਨੀ ਹੈ। ਲੋਕ ਸਹਿਮਤ ਨਹੀਂ ਹੋਏ, ਇਸ ਲਈ ਉਹ ਕਬੀਰ ਸਾਹਿਬ ਕਹਿੰਦੇ ਲੋਕ ਨਹੀਂ ਮੰਨਦੇ ਅਤੇ ਨਾ ਸਹੀ, ਪਰ ਮੈਂ ਆਪਣੇ ਮਾਰਗ ਰਸਤੇ 'ਤੇ ਤੁਰਨਾ ਹੈ। ਤੋ ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਵੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਨੂੰ ਵੀ ਦਇਆ ਵਾਲਾ ਗੁਣ ਦੇ ਦਿਓ, ਅਸੀਂ ਵੀ ਧਰਮੀ ਬਣ ਕੇ ਯੋਗ ਵਾਲਾ ਮਾਰਗ ਭਾਵ ਜੁੜਨ ਵਾਲਾ ਮਾਰਗ ਅਪਣਾ ਕੇ ਦਿਨ ਰਾਤ ਹਰ ਸਵਾਸ ਵਿੱਚ ਤੁਹਾਡੇ ਨਾਮ ਨਾਲ ਜੁੜ ਸਕੀਏ। ਸਾਡੇ 'ਤੇ ਇੰਨੀ ਕੁ ਕਿਰਪਾ ਕਰ ਦਿਓ ਆਪਣੇ।

ਗੁਰੂ ਮਹਾਰਾਜ ਜੀ ਕਿਰਪਾ ਕਰ, ਇਸੇ ਤਰ੍ਹਾਂ ਸਾਨੂੰ ਆਪਣੇ ਚਰਨੀ ਲਾਈ ਰੱਖਣ, ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗੀ ਰੱਖਣ। ਜਿਹੜੇ ਹਜੇ ਬਾਣੇ ਬਾਣੀ ਦੇ ਧਾਰਨੀ ਨਹੀਂ ਬਣੇ ਉਹਨਾਂ ਲਈ ਵੀ ਅਰਦਾਸ ਕਰੀਏ, ਗੁਰੂ ਮਹਾਰਾਜ ਕਿਰਪਾ ਕਰਨ, ਬਾਣੇ ਔਰ ਬਾਣੀ ਦੇ ਰੰਗ ਵਿੱਚ ਰੰਗ ਲੈਣ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਸਤਿਗੁਰੂ ਜੀ ਬਖਸ਼ ਦੇਣ, ਅੱਗੇ ਤੋਂ ਸਮਤ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੈਂ ਕੋਈ ਨਾ ਜਾਣੈ ਉਚੇ ਤੇ ਉਚ ਸਗਲ ਸਮੱਗਰੀ ਤੁਮਰੈ।

ਸਿਖਾਉਂਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ। ਸ੍ਰੀ ਨਨਕਾਨੰਦ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ

ਗੁਰ ਇਤਿਹਾਸਿਕ ਲੜੀਵਾਰ ਕਥਾ ਵਿਚਾਰਾ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾਗਨ ਜੋਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ ਨੂਰ ਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤੇ ਆਖੀਐ ਕਰਤੇ ਕਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਾਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤਨ ਜਿਹੜੇ ਸਮਾਲੀਅਨ ਦੇਖੇਗਾ ਦੇਵਨਾਰ ਤੇਰੇ ਦਾਨੇ ਕੀਮਤ ਨਾ ਵੈਦੀ ਦਾਤੇ ਕੁਣ ਸ਼ਿਮਾਰ ਸੰਭਰ ਸਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਸੀਸੜੀਆਂ ਜਿਉਂ ਵੈਸਾ ਸਿਓ ਮੇਲ ਕਰ ਕਾਰਿਓ ਪਹੁੰਚਿਆ ਸਦੜੇ ਨਿਤਵਨ ਸਦਨਹਾਰਾ ਸਿਮਰੀ ਐ ਨਾਨਕ ਸੇ ਦਿਆ ਵਾਨਾ ਰਾਗ ਆਸਾ ਮਹੱਲਾ ਪਹਿਲਾ ਸ਼ੇਖਰ ਸ਼ੇਖਰ ਸ਼ੇ ਉਪਦੇਸ਼ ਗੁਰ ਗੁਰੇ ਕੋ ਬੇਸ ਅਨੇਕ ਬਾਬਾ ਜੇਕਰ ਕਰਤੇ ਕੀਰ ਤੋਏ ਸੋ ਘਰ ਰੱਖ ਵਡਾਈ ਤੋਏ ਰਹਾਓ ਬੇਸ ਵਿੱਚ ਸਿਆਂ ਘੜੀਆਂ ਪੈਰਾਂ ਵਾਰੀ ਮਹੁਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼

Shri Vahe Param Sahib Ji.

ਭੈ ਪੰਜਨ ਪਰ ਪੀਰ ਨਿਵਾਰਨ, ਕੱਲ ਸਹਾਰ ਤੋਹੇ ਜਸ ਬਕਤਾ, ਕੁਲ ਸੋਢੀ ਗੁਰ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ, ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਿਦੰਤਰ, ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ, ਗੁਣ ਗੁਣ ਗਾਵੈ ਸਨਕਾਰ ਆਦ ਜਨ ਕਾਦ ਜੁਗੈ ਲਗ, ਧਨ ਧਨ ਗੁਰ ਧਨ ਜਨਮ ਸਕਿਅਤ ਭਲੋ ਜਗ, ਪਾਤਾਲ ਪੁਰੀ ਜੈਕਾਰ ਧੁਨ ਕਬ ਜਨ ਕਰ।

मरण दोहो थे रहे हो। सिमरंग सोई पुरक अचल अविनाशी, जिस सिमरत दुर

ਹੀਰ ਮਨ ਮਿਲਤ ਲਿਵ ਲਾਈਐ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਤਿਆਈਐ ਅੰਮ੍ਰਿਤ ਪਰਵਾਹ ਛੁਟਕੰਤ ਸਾਧ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਬਾਨ ਨਿਦਾਨ ਹਰ ਉਰ ਤਰੋ ਗੁਰੂ ਗੁਰ ਕਰੋ ਗੁਰੂ ਹਰ ਪਾਈਐ।

ਬਡ ਭਾਗੀ ਉਨ ਮਾਨਿਓ ਰਿਧ ਸ਼ਬਦ ਬਸਾਇਓ ਮਨ ਮਾਣਕ ਸੰਤੋਖਿਓ ਗੁਰਨਾਮ ਦ੍ਰਿੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਅਨ ਭਉ ਠਹਿਰਾਇਓ ਜਨਕ ਰਾਜ ਵਰਤਾਇਆ ਸਤ ਜੁਗਿਆ ਲੀਣਾ ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸਚ ਨੀਮ ਸਾਜ ਸਤਿਗੁਰ ਸੰਗ ਲੀਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਬਾਲਤਾ ਦੇ ਰਹਿਬਰ, ਚਬਰ ਤਖਤ ਦੇ ਮਾਲਕ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਪ੍ਰੇਮ ਦੀ ਮੂਰਤ, ਐਸੇ ਦੀਨ ਦਿਆਲ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 689 ਅਤੇ 680 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਪੰਜਵਾ, ਜਾ ਕੋ ਹਰ ਰੰਗ ਲੱਗ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸੱਚਾ ਤੇਰਾ ਮੈਂ ਸੱਚਾ ਦੇਵਾ, ਸੱਚਾ ਤੇਰਾ ਹੁਕਮ ਸੱਚਾ ਫਰਮਾ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖਿਆ ਲੱਖ ਕਰੋ।